0: ਲਗਾਉਣਾ ਚਾਹੀਦਾ ਤਾਂ ਕਿ ਅਹਾਂ ਦੀ ਜਿਹੜੀ ਮਿੱਟੀ ਐਸ ਹੈ ਤੰਦਰੁਸਤ ਰਹੇ, ਕਹਿੰਦੇ ਅਹਾਂ ਦੀ ਜਿਹੜੀ ਫਸਲ ਐਸ ਹੈ ਵੀ ਵਧੀਆ ਹੋਏ
1: ਜੀ। ਕਹਿੰਦੇ ਬਿਲਕੁਲ, ਜੇ ਪਹਿਲੇ ਆਹ ਗੱਲ ਕਰੀਏ ਮ੍ਰਿਦਾ ਸੰਰਕਸ਼ਣ ਦੀ
0: ਜੀ,
1: ਤਾਂ ਇਹ ਤਾਂ ਸਿੱਧੀ ਸਿੱਧੀ ਗੱਲ ਜੁੜੀ ਆਉਂਦੀ ਵੀ ਜੇ ਆਪਣੀ ਮਿੱਟੀ ਆਪਣੇ ਪਹਾੜਾਂ 'ਚੋਂ ਆਪਣੀ ਧਰਤੀ 'ਚੋਂ ਬਚਾਉਣਾ ਹੈ।
0: ਬਿਲਕੁਲ ਜੀ।
1: ਤਾਂ ਸਭ ਤੋਂ ਪਹਿਲਾਂ ਇਹਦਾ ਜੀ ਹਾਂ ਬੋਲਦੇ ਨੇ, ਬਚਪਨਾਂ 'ਤੇ ਸੁਣਦੇ ਆਏ ਵੀ ਪੇੜ ਲਗਾ।
0: ਬਿਲਕੁਲ।
1: ਕਹਿੰਦੇ ਬੇਫਾਲਤੂ ਦੀ ਕੁੱਥੀ ਕਟਾਈ ਵਡਾਈ ਮਤ ਕਰਾਂ, ਜਿਸ 'ਤੇ ਕੀ ਹੁੰਦਾ ਕਿ ਆਹਾਂ ਦੀ ਜਿਹੜੇ ਮਿੱਟੀ ਦੀ ਪਕੜ ਹੈ ਸੇ ਕਮਜ਼ੋਰ ਹੋ ਜਾਂਦੀ।
0: ਬਿਲਕੁਲ।
1: ਕਹਿੰਦੇ ਜੇ ਅੰਧਾ ਧੁੰਦ ਚਾਲੂ ਹੈ, ਵਣਾਂ ਦੀ ਕਟਾਈ ਹੁੰਦੀ, ਰੁੱਖਾਂ ਬੂਟੇ ਹਾਂ ਵੱਢਦੇ ਨਾ, ਤਾਂ ਇਸ 'ਤੇ ਆਹ ਕਈ ਵਾਰੀ ਦੇਖੇ ਵੀ ਜਿੱਥੋਂ ਬੂਟੇ ਘੱਟ ਉਹਨਾਂ 'ਚ ਇੱਥੋਂ ਦੀ ਜਿਹੜੀ ਕਾਰ ਹੈ ਜਾਂ ਮਿੱਟੀ ਹੈ ਸ਼ਾਇਦ ਇੱਥੋਂ ਦੀ ਆਪੂ ਸਹਿ ਖਿਸਕਣਾ ਸ਼ੁਰੂ ਹੋ ਜਾਂਦੀ।
0: ਬਿਲਕੁਲ।
1: ਕਹਿੰਦੇ ਬੇ ਦੇਖਾ ਪਿੱਛੇ ਬਰਸਾਤੀ ਹਾਂ ਜਾਲੂ ਬੋਲਿਆ, ਕੁਛ ਦੇ ਮੂੰਹ ਹੈ ਸੋਣਾ ਚ, ਅਖਬਾਰਾਂ 'ਚ ਪੜਾ ਚ, ਟੀ ਵੀ 'ਚ ਦਿਖਾ ਵੀ ਫਲਾਣੀ ਜਗ੍ਹਾ ਪਹਾੜ ਖਿਸਕੀ ਆ।
0: ਬਿਲਕੁਲ।
1: ਤਾਂ ਜ਼ਿਆਦਾਤਰ ਇਹ ਕਾਰਨ ਹੈ ਵੀ ਪੇੜ ਪੌਦਿਆਂ ਸੰਰਕਸ਼ਣ ਨਹੀਂ ਹੋਣਾ।
0: ਜੀ ਬਿਲਕੁਲ। ਦਿਖਾ ਅਗਰ ਪੇੜ ਪੌਦੇ ਹੁੰਦੇ ਤਾਂ ਪੇੜ ਪੌਦਿਆਂ ਦੀ ਜੜ੍ਹਾਂ ਨੇ ਆਹ ਜਿਹੜੀ ਮਿੱਟੀ ਹੈ ਮਤਲਬ ਪਕੜ ਬਣਾਈ
1: ਪਕੜ ਬਣੀ ਰਹਿੰਦੀ।
0: ਕਹਿੰਦਾ ਅਗਰ ਪੇੜ ਪੌਦੇ ਜਿੱਥੋਂ ਕੱਟੀ ਤੇ ਹੋਇਆ ਘੱਟ ਹੋ ਯਾਦ ਹੈ ਨਾ, ਤਾਂ ਤਿੱਥੋਂ ਸਹਿਜ ਮਿੱਟੀ ਦੀ ਪਕੜ ਜਿਹੜੀ ਘੱਟ ਜਾਂਦੀ ਹੈ, ਬਰਸਾਤੀ ਮਿੱਟੀ ਹੈ ਰੁੜ ਜਾਂਦੀ ਹੈ, ਹਾਸੇ ਪੋਣਾ ਸ਼ੁਰੂ ਹੋ ਜਾਂਦੇ।
1: ਕਹਿੰਦਾ ਦਿਖਾ ਕੱਲ ਪਰਸੋਂ ਵੀ ਨਿੱਕੇ ਚੁੱਕਿਆ ਵੀਡੀਓ ਦੱਸੀ
0: ਜੀ,
1: ਤਾਂ ਬੋਲਿਆ ਗੱਡੀ ਹਲੀ ਸੀ ਸੜਕਾਂ ਵਿੱਚ ਚੱਲੀ ਉਹ ਨਾ, ਕਹਿੰਦਾ ਉੱਪਰ ਤੇ ਜਿਹੀਆਂ ਸਾ ਸੱਪੜ ਪਾਉਂਦਾ ਹੈ।
0: ਬਿਲਕੁਲ।
1: ਤਾਂ ਗੱਡੀਆਂ 'ਚ ਇਹ ਭਈ ਚਲੋ ਨੁਕਸਾਨ ਤਾਂ ਮਾਣੂਆਂ ਦਾ ਨਹੀਂ ਹੋਇਆ ਕੋਈ, ਪਰ ਗੱਡੀਆਂ ਤਾਂ ਕੁਛ ਨਹੀਂ ਰਿਹਾ। ਕਹਿੰਦੇ ਸਹਿ ਕਾਰਨ ਹੈ ਵੀ ਜਿਹਨਾਂ ਇਹ ਬੋਲਿਆ ਪਕੜ ਹੀ ਨਹੀਂ ਰਹੀ ਚਿੱਕਾਂ ਮਿੱਟੀਆਂ ਇਹ ਪੱਥਰਾਂ 'ਚੋਂ, ਤਾਂ ਤਿੰਨਾ ਫਿਰ ਦੇ ਲਾਸੇ ਹੀ ਨਹੀਂ ਪਾਉਂਦੇ।
0: ਜੀ ਬਿਲਕੁਲ। ਦੇਖਾ ਆਹ ਚਾਹੀਦਾ ਕਿ ਆਹਾਂ ਦੀ ਮਿੱਟੀਆਂ ਦੀ ਪਕੜ, ਕਹਿੰਦੇ ਮਿੱਟੀਆਂ ਦਾ ਸੰਰਕਸ਼ਣ ਕਰਨ ਵਾਸਤੇ ਪੇੜ ਪੌਦੇ ਜਿਹੜੇ ਸਹਿ ਲਗਾਉਂਦੇ ਰਹਿਣਾ ਚਾਹੀਦਾ। ਕਹਿੰਦੇ ਆਹ ਆਪਣੇ ਬਣਾ ਉਹ ਵੀ ਬਚਾਉਂਦੇ ਰਹਿਣਾ ਚਾਹੀਦਾ,
1: ਬਚਾਉਂਦੇ ਰਹਿਣਾ ਚਾਹੀਦਾ। ਇਹ ਤਾਂ ਹੋਈ ਸੈਕਟਰੀ ਜੀ ਮ੍ਰਿਦਾ ਸੰਰਕਸ਼ਣ ਦੀ ਗੱਲ
0: ਜੀ।
1: ਕਹਿੰਦੇ ਦੂਈ ਗੱਲ ਸੌਗੀ ਸੌਗੀ ਜੁੜੀ ਉਹ ਪ੍ਰੀਖਣ ਦੀ।
0: ਬਿਲਕੁਲ।
1: ਤਾਂ ਗੱਲ ਕਰੀਏ ਆਪਣੀ ਖੇਤੀਬਾੜੀ ਦੀ, ਆਪਣੇ ਕਿਸਾਨਾਂ ਨੇ ਜੁੜੀ ਉਹ, ਤਾਂ ਦੇਖਾ ਖੇਤੀਬਾੜੀ ਜਾਲੂ ਵਿਆਹ ਕਰਦੇ ਤਾਂ ਇੱਕ ਹੀ ਫਸਲ ਹਾਂ ਵਾਰ ਵਾਰ ਤੇ ਜ਼ਮੀਨਾਂ ਤੇ ਨਾ ਪੱਟੀਆਂ ਵਿੱਚ ਲਗਾਉਂਦੇ ਰਹਿੰਗੇ ਨਾ, ਤਾਂ ਸਹਿ ਚੀਜ਼ ਤਾਂ ਹੋ ਜਾਂਦੀ, ਪਰ ਆਸਤੇ ਆਸਤੇ ਤੁਸੀਂ ਦੇਖਣਿਓ ਕਦੀ ਵੀ ਤੁਸੀਂ ਇੱਕ ਹੀ ਪੱਟੀਆਂ ਵਿੱਚ ਜਾਂ ਇੱਕ ਹੀ ਆਪਣੇ ਸਗਾੜੂਏ ਵਿੱਚ ਇੱਕ ਹੀ ਚੀਜ਼ ਵਾਰ ਵਾਰ ਲਗਾਉਂਗੇ ਤਾਂ ਥੋੜ੍ਹੇ ਕੁ ਟਾਈਮ ਬਾਅਦ ਇੱਥੋਂ ਉਤਪਾਦਨ ਘਟਣਾ ਸ਼ੁਰੂ ਹੋ ਜਾਂਦਾ।
0: ਬਿਲਕੁਲ ਜੀ।
1: ਕਹੇ ਕਿ ਵਾਰ ਵਾਰ ਇੱਕ ਹੀ ਬੋਲਿਆ ਮਿੱਟੀਆਂ ਵਿੱਚ ਹਰ ਹਾਂਦੀ ਸਾਗ ਸਬਜ਼ੀ ਹਰ ਫਸਲਾਂ ਵਿੱਚ ਪੋਸ਼ਕ ਤੱਤਵ ਅਲੱਗ ਅਲੱਗ ਹੁੰਦੇ।
0: ਜੀ ਬਿਲਕੁਲ। ਦੇਖਾ ਆਹ ਆਪਣੀ ਫਸਲ ਵੀ ਥੋੜ੍ਹੀ ਥੋੜ੍ਹੀ ਬਦਲਦੀ ਰਹਿਣਾ ਚਾਹੀਦਾ, ਜਾਂ ਮਤਲਬ ਇੱਕ ਖੇਤਰ 'ਚ ਹਰ ਵਾਰੀ ਬਦਲੀ ਕੇ ਲਗਾਉਣਾ ਚਾਹੀਦੀ, ਜਿਸ ਦੇ ਕਾਰਨ ਆਹ ਦੇ ਖੇਤੇ ਵਿੱਚ ਜਿਹੜਾ ਹੈ ਪੋਸ਼ਕ ਤੱਤਵ ਜਿਹੜਾ ਸੰਤੁਲਿਤ ਮਾਤਰਾ ਵਿੱਚ
1: ਬਣੇ ਰਹਿੰਦੇ।
0: ਬਿਲਕੁਲ। ਕਹਿੰਦੇ ਆਹ ਚਾਹੀਦਾ ਕਿ ਆਹ ਫਿਰ ਵੀ ਅਗਰ ਸਾਨੂੰ ਲੱਗਦਾ ਕਿ ਆਹਾਂ ਦੇ ਖੇਤ ਵਿੱਚ ਜਿਹੜੀ ਮਿੱਟੀ ਹੈ ਇਤਿਹਾਸ 'ਚ ਆਹ ਦੀ ਫਸਲ
1: ਜਿਹੜੀ
0: ਨਹੀਂ ਹੋ ਆਦੀ ਹੈ, ਤਾਂ ਆਹ ਆਪਣੀ ਮਿੱਟੀਆਂ ਦੀ ਜਾਂਚ ਜਿਹੜੀ ਸਹਿ ਵੀ ਕਰਾਈ ਲੈਣਾ ਚਾਹੀਦੀ, ਤਾਂ ਕਿ ਆਹ ਪਤਾ ਲੱਗ ਜਾਂਦਾ ਕਿ ਆਹ ਦੇ ਜਿਹੜੇ ਮਿੱਟੀਆਂ ਵਿੱਚ ਦਿਖਾ 3-4 ਤੱਤਵ ਵੀ ਹੁੰਦੇ, ਜਿਵੇਂ ਜੈਵਿਕ ਕਾਰਬਨ, ਨਾਈਟ੍ਰੋਜਨ, ਫੋਸਫੋਰਸ ਜਾਂ ਪੋਟਾਸ਼ ਵਗੈਰਾ ਜਿਹੜੇ ਹੁੰਦੇ ਨੇ, ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਕੁੰਡ ਦੀ ਖਾਦ ਆਹ ਪਾਣੀ ਦੀ ਜ਼ਰੂਰਤ ਹੈ, ਕਹਿੰਦੇ ਕੁੰਡ ਦੇ ਤੱਤਵ ਆਹ ਦੇ ਖੇਤਾਂ ਵਿੱਚ ਘੱਟ ਹੈ।
1: ਬਿਲਕੁਲ ਸਹੀ ਗੱਲ ਹੈ। ਕਹੀ ਕਿ ਕਈ ਵਾਰੀ ਜਿਵੇਂ ਆਹ ਦੀਆਂ ਜ਼ਮੀਨਾਂ ਵਿੱਚ ਮਨੇ ਨਾਈਟ੍ਰੋਜਨ ਦੀ ਜ਼ਰੂਰਤ ਜ਼ਿਆਦਾ ਨਹੀਂ ਹੈ, ਤੂੰ ਕੁਦਰਤੀ ਕੋਈ ਕਿਸੇ ਵੀ ਤਰ੍ਹਾਂ ਤੇ ਨਾਈਟ੍ਰੋਜਨ ਹੈ, ਕਹਿੰਦੇ ਆਹ ਬਿਨਾਂ ਸਮਝੇ ਜਾਂ ਬਿਨਾਂ ਜਾਣਿਆ ਤੂੰ ਨਾਈਟ੍ਰੋਜਨ
0: ਪਾਉਂਦੇ
1: ਰਹਿਣ, ਤਾਂ ਕੋਈ ਵੀ ਚੀਜ਼ ਜ਼ਿਆਦਾ ਹੋ ਜਾਂਗੀ ਤਾਂ ਵੀ ਨੁਕਸਾਨਦਾਇਕ, ਘੱਟ ਹੋਊਗੀ ਤਾਂ ਵੀ ਨੁਕਸਾਨ।
0: ਬਿਲਕੁਲ ਠੀਕ ਲਾਇਆ ਤੁਸੀਂ। ਕਹਿੰਦੇ ਆਹ ਮਿੱਟੀ ਪ੍ਰੀਖਣ ਕਰਨ ਦਾ ਮਤਲਬ ਇਹ ਤਾਂ ਹੁੰਦਾ ਕਿ ਮਤਲਬ ਆਹ ਉਹ ਪਤਾ ਲੱਗ ਜਾਂਦਾ ਕਿ ਆਹ ਦੇ ਖੇਤਰ ਦੀ ਸਿਹਤ ਕਦੇ
1: ਸਿਹਤ ਜੀ ਆਹ ਮਾਣੂਆਂ ਦੀ ਸਿਹਤ ਬੋਲੇ, ਆਹ ਵੀ ਜਾਂਗੇ ਡਾਕਟਰਾਂ ਵੱਲ, ਆਹ ਪਤਾ ਲੱਗ
0: ਜਾਂਦਾ ਪੇਟੇ ਪੀੜ ਹੋਏ, ਕਹਿੰਦੇ ਸਿਰੇ ਦੀ ਗੋਲੀ, ਸਿਰੇ ਪੀੜੇ ਦੀ ਗੋਲੀ ਖਾਂਦੇ ਰਹਿੰਦੇ ਤਾਂ ਠੀਕ ਨਹੀਂ ਹੋਣਾ ਨਾ,
1: ਨਹੀਂ ਹੋਣਾ,
0: ਤੀਆਂ ਆਹ ਦੇ ਖੇਤਰ ਦੀ ਮਿੱਟੀ ਦਾ ਵੀ ਤੀਆਂ ਧਿਆਨ ਰੱਖਣਾ ਪਾਉਂਦਾ।
1: ਕਹਿੰਦੇ ਸੈਕਟਰ ਜੀ ਤੁਸੀਂ ਤਾਂ ਦੇਖਾ ਪੰਚਾਇਤੀ ਵਿੱਚ ਸਮੇਂ ਸਮੇਂ ਪਰ ਕਈ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ, ਬੋਲਦੇ ਵੀ ਜਿਹੜਾ ਮਿੱਟੀ ਦਾ ਪ੍ਰੀਖਣ ਜਾਲੂ ਹਾਂ ਕਰਾਉਂਦੇ ਨਾ ਤਾਂ ਮ੍ਰਿਦਾ ਸਵਾਸਥਯ ਕਾਰਡ ਵੀ ਬਣ ਜਾਂਦਾ।
0: ਬਿਲਕੁਲ ਬਿਲਕੁਲ।
1: ਤੇ ਇਸ ਵਿੱਚ ਆਹਾਂ ਦੇ ਖੇਤ ਦੀ ਮਿੱਟੀ ਦੀ ਸਾਰੀ ਜਾਣਕਾਰੀ ਸ਼ਾਮਿਲ ਰਹਿੰਦੀ। ਕਹਿੰਦੇ ਇੱਕ ਵਾਰੀ ਤੁਸੀਂ ਜਾਂਚ ਕਰਾਈ ਹੋਵੇ ਨਾ ਤਾਂ ਮੈਂ ਉਹਦੀ 2-3 ਸਾਲ ਜਾਂਚ ਕਰਾਉਣ ਦੀ ਜ਼ਰੂਰਤ
0: ਨਹੀਂ ਰਹਿੰਦੀ। ਬਿਲਕੁਲ ਠੀਕ ਲਾਇਆ ਜੀ।
1: ਤਾਂ ਜ਼ਰੂਰ ਕੋਸ਼ਿਸ਼ ਕਰਾ ਵੀ ਜਿਹਨਾਂ ਤਾਂ ਬਿਲਕੁਲ ਵੀ ਕਦੀ ਆਪਣੀਆਂ ਜ਼ਮੀਨਾਂ ਮਿੱਟੀ ਦੀ ਜਾਂਚ ਨਹੀਂ ਕਰਵਾਈ ਹੈ, ਪ੍ਰੀਖਣ ਨਹੀਂ ਕਰਵਾਇਆ ਹੈ, ਸਰ ਜ਼ਰੂਰ ਆਹ ਦੇ ਕਹਿਣੇ ਪਰ ਕਰਵਾਉਣੇ,
0: ਜਾਂਚ ਕਰਾਉਣਾ ਚਾਹੀਦੀ।
1: ਤੁਹਾਨੂੰ ਫਰਕ ਮਹਿਸੂਸ ਹੋ ਜਾਣਾ ਕਿ ਜਾਂਚ ਕਰਵਾਉਣੇ ਤੋਂ ਬਾਅਦ ਜੇ ਕਮੀਆਂ ਪੂਰੀਆਂ ਕੀਤੀਆਂ ਤਾਂ ਕਿਆ ਉਤਪਾਦਨ ਵਿੱਚ ਬਦਲਾਵ ਆਇਆ।
0: ਬਿਲਕੁਲ ਜੀ।
1: ਤਾਂ ਇਹ ਤਾਂ ਠੀਕ ਗੱਲ ਮ੍ਰਿਦਾ ਸੰਰਕਸ਼ਣ ਕਨੇ ਪ੍ਰੀਖਣ ਦੀ ਦੋਨੋਂ ਬੜੇ ਜ਼ਰੂਰੀ ਹਨ। ਮ੍ਰਿਦਾ ਸੰਰਕਸ਼ਿਤ ਹੋਊਗੀ ਤਾਂ ਜਿਹਦਾ ਫਾਇਦਾ ਹੈ, ਕਹਿੰਦੇ ਪ੍ਰੀਖਣ ਕਰਾਂਗੇ ਤਾਂ ਸਾਡੇ ਕਿਸਾਨਾਂ ਦਾ ਫਾਇਦਾ।
0: ਬਿਲਕੁਲ ਜੀ।
1: ਤਾਂ ਚਲੋ ਇਹ ਤਾਂ ਜਾਣਕਾਰੀ ਸੀ। ਇਸ ਦੇ ਬਾਅਦ ਵੀ ਆਹ ਵੱਲ ਕੁਛ ਕੰਮੇ ਦੀਆਂ ਗੱਲਾਂ ਆਉਂਦੀਆਂ, ਕੁਛ ਮਨੋਰੰਜਨ ਹੁੰਦਾ, ਤਾਂ ਪਹਿਲਾਂ ਤੁਸੀਂ ਲੋਕ ਜਾਣਕਾਰ ਸੁਣਾਉਣੀ ਕੀ ਕੁਛ ਸੁਨੇ।
0: ਬਿਲਕੁਲ। ਹਾਂ ਪਹਿਲੇ ਕੁਛ ਸੁਨੇ ਸੁਣਾਉਣੇ, ਕਹਿੰਦੇ ਫਿਰ ਸੁਣਾਉਣਾ ਹਾਂ ਲੋਕ ਗੀਤ
1: ਜੀ।
2: ਉਹ ਬੁੱਲਾ ਬੁੱਲੀ ਆਪਣੇ ਪਰਿਵਾਰ ਦੀ ਫਿਕਰ ਤਾਂ ਸਭ ਨਾਲੋਂ ਹੁੰਦੀ ਹੈ, ਪਰ ਭਵਿਸ਼ਯ ਦੀ ਸੁਰੱਖਿਆ ਬਾਰੇ ਤੁਸੀਂ ਕਦੀ ਸੋਚਿਆ? ਹਾਂਜੀ, ਇਸੇ ਵਾਸਤੇ ਡਾਕਘਰ ਲਿਆਇਆ ਹੈ ਡਾਕ ਜੀਵਨ ਬੀਮਾ, ਆਪਣੇ ਪਰਿਵਾਰ ਦੀ ਸੁਰੱਖਿਅਤ ਭਵਿਸ਼ਯ ਦਾ ਭਰੋਸਾ। ਡਾਕ ਜੀਵਨ ਬੀਮਾ ਚ ਕਈ ਯੋਜਨਾਏ ਹੈ ਜਿਨ੍ਹਾਂ ਕੀ ਸੁਰੱਖਿਆ, ਸੰਤੋਸ਼, ਸੁਵਿਧਾ, ਯੁਗਲ ਸੁਰੱਖਿਆ ਤੇ ਬਾਲ

0: ਇਹ ਸਭ ਚੀਜ਼ਾਂ ਦਾ ਭੈਣੋ ਤੁਸੀਂ ਬਿਲਕੁਲ ਖਿਆਲ ਰੱਖਣਾ ਹੈ। ਚਲੋ ਮਰਦ ਕਨੇ ਜਨਾਨੀਆਂ ਦਾ ਕੰਮ ਅੱਜ ਕੱਲ੍ਹ ਬਰਾਬਰ ਹੈ, ਸਾਰੇ ਕੰਮਾਂ ਸਾਰੀਆਂ ਜਨਾਸਾਂ ਭੈਣਾਂ ਮਿਲ ਕੇ ਕਰਾਂ ਦੀਆਂ, ਪਰ ਇਸ ਵਕਤ ਤੁਸੀਂ ਬਿਲਕੁਲ ਵੀ ਲਾਪਰਵਾਹੀ ਨਹੀਂ ਕਰਨੀ ਹੈ। ਕਹਿੰਦੇ ਬੋਲਦੇ ਭਵਾਂ ਸ਼ਰਮਾ ਦੂ ਘੜੀਆਂ ਦੀ ਕਹਿੰਦਾ ਆਪਣਾ ਚਾਦਰੂ ਵੱਖਰੇ ਰੱਖ ਦੇਣਾ।
1: ਬਿਲਕੁਲ ਜੀ ਬਿਲਕੁਲ,
0: ਕਹੇ ਕਿ ਛੋਟੇ ਛੋਟੇ ਬੋਲਿਆ ਭੁੱਲ ਨਹੀਂ ਆਉਂਦੇ, ਹਾਦਸੇ ਹੋ ਜਾਂਦੇ। ਕਹਿੰਦੇ ਇਸ ਤੋਂ ਬਾਅਦ ਗੱਲ ਕਰੀਏ ਫਸਲ ਹੈ ਜੋ ਸੁਖਾਣੇ ਦੀ, ਤਾਂ ਪਹਾੜੀ ਇਲਾਕੇ ਨੇ ਤੂੰ ਠੰਡ ਵੀ ਹੈ, ਧੁੱਪ ਵੀ ਟੈਮੇ ਟੈਮੇ ਦੀ ਆਉਣੀ, ਕਹਿੰਦੇ ਨਮੀ ਵੀ ਰਹਿੰਦੀ, ਤਾਂ ਤੁਸੀਂ ਚੱਲ ਉਤਾਨ ਗਾਹੀ ਲੈਣਾ ਹੈ, ਤਾਂ ਤੁਸੀਂ ਤੁਸੀਂ ਬੜੇ ਅੱਛੇ ਤਰੀਕੇ ਨਾਲ ਸਹੀ ਤਾਪਮਾਨ 'ਚ ਸੁਖਾਣਾ।
1: ਬਿਲਕੁਲ ਜੀ,
0: ਤਾਂ ਕਿ ਇਸ ਵਿੱਚ ਨਮੀ ਨਾ ਰਹੇ।
1: ਦੇਖਾ ਸਭ ਤੋਂ ਬੜੀ ਨਮੀ ਨਾ ਰਹੇ, ਕਹਿੰਦਾ ਜੇ ਅਗਰ ਮੌਸਮ ਦਾ ਧਿਆਨ ਰੱਖਣਾ, ਜੇ ਮੌਸਮ ਕੁਝ ਖਰਾਬ ਹੈ ਤਾਂ ਤੁਸੀਂ ਸੁਕਾਣ ਬਣਨ ਦੇ ਬਾਅਦ ਸੁਕਾਣ ਦੇ ਵਾਸਤੇ ਜਲ ਤੁਹਾਂ ਰੱਖਣਾ, ਤਾਂ ਇਹ ਵੀ ਬਰਖਾ ਨਾ ਸਿੱਝੇ।
0: ਬਿਲਕੁਲ, ਕਹਿੰਦਾ ਇੱਕ ਗੱਲ ਹੋਰ ਦੇਖਾਂ ਹਾਂ, ਕਈ ਵਾਰੀ ਸੁਣਦੇ ਵੀ ਬਾਹਰ ਦੇਖਾਂ ਪੰਜਾਬ ਪੰਜੂਬ 'ਚ ਧਾਨਾ ਜਾਂ ਲੁਗਾ ਹੀ ਲੈਂਦੇ ਨਾ, ਤਾਂ ਪਰਾਲੇ ਜਿੱਥੇ ਫੂਕੇ ਹੁੰਦੇ।
1: ਬਿਲਕੁਲ ਬਿਲਕੁਲ,
0: ਪਰ ਆਹਾਂ ਦੇ ਹਿਮਾਚਲ ਦੀ ਖਾਸੀਅਤ ਹੈ ਕਿ ਹਿਮਾਚਲ ਵਿੱਚ ਪਰਾਲੇ ਫੂਕਣ ਵਾਲੀ ਗੱਲ ਬੜੀ ਘੱਟ ਸੁਣਦੇ, ਨਾ ਦੇ ਬਰਾਬਰ,
1: ਨਾ ਦੇ ਬਰਾਬਰ ਹੈ ਜੀ। ਇੱਥੋਂ ਦੇ ਜਿਹੜੇ
0: ਪਸ਼ੂਆਂ ਦੇ ਚਾਰੇ ਦੇ ਕੰਮ ਆਈ ਜਾਂਦਾ, ਪਸ਼ੂਆਂ ਦੇ ਵਿਛਾਉਣੇ ਦੇ ਕੰਮ ਆਈ ਜਾਂਦਾ, ਤਾਂ ਬੋਲਦੇ ਨਾ ਫਸਲ ਤਾਂ ਹਾਂ ਕੰਮੇ ਉਹਦੀ ਸੌਗੀ 'ਤੇ, ਤਾਂ ਜਿਹੜਾ ਵਿਅਰਥ ਚੀਜ਼ਾਂ ਨੇ ਸਭ ਕੰਮੇ ਉਹਦੀਆਂ, ਤਾਂ ਤੁਸੀਂ ਹਰ ਚੀਜ਼ ਬੜੇ ਹਿਸਾਬੇ ਕਿਤਾਬੇ ਨੇ ਚੱਲ ਗਏ, ਤਾਂ ਹਰ ਚੀਜ਼ ਕੰਮੇ ਦੀ ਹੁੰਦੀ ਖੇਤੀਬਾੜੀ ਵਿੱਚ। ਬੋਲਦੇ ਤੁਸੀਂ ਜਿਹੀਆਂ ਲੱਕੜ ਕਾਢੂ ਵੀ ਡੰਗਰਾ ਪਸ਼ੂਆਂ ਦਾ ਹੋਣਾ, ਸਭ ਵਾਣੇ ਲਾਣੇ ਦਾ ਕੰਮਾ ਜਾਂਦਾ।
1: ਬਿਲਕੁਲ,
0: ਤਾਂ ਇਸ ਇਹ ਹਿਸਾਬ ਰਿਹਾ, ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣੀ ਫਸਲ ਗਾਹੀ ਲੈਣੀ, ਤਾਂ ਕਿ ਦੇਖਾਂ ਪਹਿਲਾਂ ਵੀ ਦੱਸਿਆ ਵੀ ਮੌਸਮ ਬਦਲੋ ਹੀ ਆਦਾ ਕੱਲ੍ਹ।
1: ਬਿਲਕੁਲ,
0: ਵਰਖਾ ਵੀ ਆ ਜਾਂਦੀ, ਠੰਡ ਵੀ ਵਧੀ ਜਾਂਦੀ, ਕਹਿੰਦਾ ਪਾਲਾ ਵੀ ਵਧੀ ਜਾਂਦਾ। ਤਾਂ ਇਹ ਸੀ ਆਹਾਂ ਦੀ ਜਿਹੜੀ ਅੱਜ ਕੱਲ੍ਹ ਕੰਮ ਚੱਲਿਆ ਤੀਹ ਦੀ ਜਾਣਕਾਰੀ। ਤਾਂ ਇਸ ਤੋਂ ਬਾਅਦ ਸੈਕਟਰੀ ਜੀ ਫਿਰ ਤੇ, ਮੈਂ ਤਾਂ ਬੋਲਦੀ ਟਿਆਲੇ ਪਰ ਲਗਾਉਂਦੇ ਰੌਣਕ
1: ਜੀ।
2: ਬੇਜਾਨ ਛਤੋਂ ਮੇ ਜਾਨ ਡਾਲਨੇ ਨਿਕਲਾ ਹੈ ਕੋਈ, ਕੁਆਲਿਟੀ ਕੀ ਹਰ ਕਸੌਟੀ ਪਰ ਖਰਾ ਉਤਰਨੇ ਵਾਲਾ, 20 ਸਾਲ ਕੀ ਅਸਲੀ ਵਾਰੰਟੀ ਦੇਣੇ ਵਾਲਾ, SEL ਟਾਈਗਰ ਰੂਫਿੰਗ ਸ਼ੀਟਸ, ਅਸਲੀ ਵਾਰੰਟੀ, ਯਹੀ ਹੈ ਟਾਈਗਰ ਕੀ ਗਾਰੰਟੀ।

0: ਦੇ ਇਲਾਕੇ ਨਾ ਤੇ ਤੂੰ ਮਤਿਆਂ ਲੋਕਾਂ ਦੇਖਿਆ ਤਾਂ ਪੱਟੀਆਂ ਚੱਲੀ ਤਾਂ ਨਹੀਂ ਵੱਡੀ
1: ਨਹੀਂ ਵੱਡੇ ਬਿਲਕੁਲ
0: ਜੀ ਨਹੀਂ ਵੱਡੇ ਜਿਨ੍ਹਾਂ ਵਿਚਾਰਿਆਂ ਜੇ 2-3 ਦਿਨ ਪਹਿਲੇ ਵੱਡੀ ਲਈ ਉੱਥੇ ਤਾਂ ਬਰਖਾ ਚ ਮੈਂ ਬੋਲਦੀ ਸਿੱਝੇ ਹੋਣੇ
1: ਜੀ ਜੀ ਬਿਲਕੁਲ
0: ਪਰ ਅੱਜ ਨਿੰਬਲ ਥਾ ਤਾਂ ਅੱਜ ਲੋਕਾਂ ਸਹਿ

0: ਇਸਤੇਮਾਲ
1: ਕਰਕੇ ਕਹਿੰਦਾ ਜੇਕਰ ਨਹੀਂ ਧਿਆਨ ਰੱਖਿਆ ਤਾਂ ਫਿਰ ਸ਼ਾਇਦ ਤਾਂ ਫਾਇਦਾ ਕੋਈ ਨਹੀਂ ਹੋਇਆ ਇਹਨਾਂ ਯੋਜਨਾ ਦਾ।
0: ਜੀ ਹਾਂ ਦੇਖਾ ਤੁਸੀਂ ਮੰਨਿਆ ਕੁਥੀ ਸਰਕਾਰ ਹੀ ਹੈਂਡ ਪੰਪ ਲਵਾਈਂਦੀ ਆ, ਕੋਈ ਬੋਰਵੈਲ ਲਵਾਈਂਦੀ ਹੈ, ਤਾਂ ਪੰਚਾਇਤਾਂ ਦਾ ਵੀ ਇੱਥੇ ਤੂੰ ਦਾਇਤਵ ਬਣੀ ਜਾਂਦਾ ਵੀ ਤੁਸੀਂ ਤੇ ਤੂੰ ਸਮੇਂ ਪਰ ਜੀ ਹਾਂ ਕੋਰਮਾ 'ਚ ਗਲਾਉਂਦੇ ਰਿਹਾ ਲੋਕਾਂ ਨੂੰ ਜਾਗਰੂਕ ਕਰਾ ਵੀ ਜੀ ਇਹ ਫਲਾਣੀ ਚੀਜ਼ ਲਾਈਓ,
1: ਬਿਲਕੁਲ
0: ਤਾਂ ਭਾਈ ਤੁਸੀਂ ਇਸੇ ਘਰੇ ਦੀ ਚੀਜ਼ ਸਮਝੀ ਕੇ ਇਹਦੀ ਸਾਫ਼ ਸਫਾਈ ਦਾ ਧਿਆਨ ਰੱਖਣਾ ਹਰ ਚੀਜ਼ ਦਾ।
1: ਜੀ ਬਿਲਕੁਲ ਦੇਖਾ ਇਹ ਬੜੀ ਅੱਛੀ ਗੱਲ ਤੁਹਾਨੂੰ ਬੋਲੀ ਕਿ ਅਗਰ ਕੋਰਮਾ 'ਚ ਇਹਦੀਆਂ ਜਾਣਕਾਰੀ ਦਿੱਤੀਆਂ ਜਾਣ ਕਹਿੰਦੇ ਇਹ ਚੀਜ਼ਾਂ ਸਮਝਾਈਆਂ ਜਾਣ ਤਾਂ ਇਹਨਾਂ ਚੀਜ਼ਾਂ ਦਾ ਬੜਾ ਅੱਛੇ ਤਰੀਕੇ ਨਾਲ ਫਾਇਦਾ ਜਿਹੜਾ ਚੁੱਕੀ ਸਕਦੇ
0: ਆਹਾਂ। ਉਮੀਦ ਕਰਨੀ ਹੈ ਵੀ ਆਹਾਂ ਦੇ ਗ੍ਰਾਂ ਅੱਕੇ ਬੱਕੇ ਵੀ ਅਸੀਂ ਸੁਵਿਧਾ ਆਈਆਂ ਨੇ ਲੱਗੀਆਂ ਨੇ ਆਹਾਂ ਦਾ ਫਾਇਦਾ ਲੈ ਦੇਣ, ਕਹਿੰਦੇ ਮੈਂ ਬੋਲਦੀ ਆਉਣ ਵਾਲੇ ਟਾਈਮ 'ਚ ਆਹੇ ਹੋਰ ਜ਼ਰੂਰਤ ਹੈ ਸ਼ੁੱਧ ਪੇ ਪਾਣੀ ਦੀ।
1: ਬਿਲਕੁਲ ਜੀ,
0: ਤਾਂ ਅਗਾਂਹ ਵੀ ਅਸੀਂ ਵਧੀਆ ਵਧੀਆ ਯੋਜਨਾ ਸਰਕਾਰਾਂ ਹਾਂ ਲਿਆਉਂਦੀਆਂ ਰਹਿਣ
1: ਜੀ,
0: ਤਾਂ ਤਿੰਨਾਂ ਦਾ ਬੋਲਦੇ ਹਾਂ ਕਦਰ ਕਰਗੇ ਤਾਂ ਤਿੰਨਾਂ ਯੋਜਨਾ ਦਾ ਫਾਇਦਾ, ਕਹਿੰਦੇ ਜੇ ਕਦਰ ਨਹੀਂ ਕਰਗੇ ਤਾਂ ਜੀ ਆਹਾਂ ਦੇ ਖੂਹ ਬੋੜੀਆਂ ਸੁੱਕੇ ਨਾ।
1: ਬਿਲਕੁਲ ਜੀ,
0: ਤੀਆਂ ਤਿੰਨਾਂ ਵੀ ਗਾਂ ਤਿੰਨਾਂ ਦਾ ਵੀ ਇਸਤੇਮਾਲ ਘਟੀ ਜਾਣਾ।
1: ਬਿਲਕੁਲ ਬਿਲਕੁਲ
0: ਜੀ, ਤਾਂ ਦੇਖਾ ਜਾਣਕਾਰੀ ਬੜੀ ਕੰਮੇ ਦੀ ਹੀ ਕਹਿੰਦੇ, ਵੈਸੇ ਤਾਂ ਹਰ ਕੋਈ ਜਾਗਰੂਕ ਹੈ ਚਾਹੇ ਕਿਸਾਨ ਹੈ ਨਾ ਦੇ ਯੁਵਾ ਹਨ, ਪਰ ਫਿਰ ਵੀ ਜਲ ਉਟਿਆਲੇ ਦੇ ਮਾਧਿਅਮ 'ਤੇ ਅਸੀਂ ਜ਼ਿੰਮੇਦਾਰੀ ਮਿਲਦੀ ਵੀ ਤੁਹਾਂ ਤੱਕ ਜਾਣਕਾਰੀ ਪਹੁੰਚਾਉਣੀ ਹੈ ਤਾਂ ਇਹੀ ਸਾ ਉਮੀਦਾਂ ਨੇ ਤੁਹਾਨੂੰ ਗੱਲ ਸਾਂਝੀ ਕਰਦੇ ਬਈ ਤਿਹਾ ਗੱਲ ਤੁਹਾਂ ਬਿਲਕੁਲ ਗੱਠੀ ਬੰਨੀ ਲੈਣ।
1: ਬਿਲਕੁਲ ਜੀ,
0: ਕਹਿੰਦੇ ਕਿਸਾਨ ਸਾਥੀਓ ਇਸ ਤੋਂ ਬਾਅਦ ਜਿਹੜੀ ਤੁਸੀਂ ਪਤਾ ਇੱਕ ਰੀਤ ਹੈ ਵੀ ਚਲੋ ਗੱਲਬਾਤ ਕਰਦੇ ਤਾਂ ਵਿੱਚ ਰੌਣਕ ਮਿਲਣੇ ਦਾ ਵੀ ਕੰਮ ਰੱਖਦੇ
1: ਜੀ,
0: ਤਾਂ ਹੁਣ ਆਹ ਬਿਲਕੁਲ ਦੇਰ ਨਹੀਂ ਕਰਨੀ ਹੈ ਕਹਿੰਦੇ ਸੁਣਨਾ ਪਿਆਰਾ ਦਿਆ ਲੋਕ ਗੀਤ।

0: ਜੀ ਤਾਂ ਸੈਕਟਰੀ ਜੀ, ਬਾਂਕਾ ਦੇ ਲੋਕ ਗੀਤ ਤੁਹਾਂ ਸਾਰਿਆਂ ਸਰੋਤਿਆਂ ਕਿਸਾਨਾਂ ਜੋ ਸੁਣਾ ਆ ਕਹਿੰਦੇ, ਉਮੀਦ ਕਰਨੀ ਹੈ ਵੀ ਸਾਰਿਆਂ ਨੂੰ ਪਸੰਦ ਵੀ ਆਇਆ ਹੋਣਾ।
1: ਬਿਲਕੁਲ ਜੀ।
0: ਕਹਿੰਦੇ ਇਸ ਤੋਂ ਬਾਅਦ ਫਿਰੀ ਸਾਹਿਬ ਬੋਲਦੇ ਰੌਣਕ ਮੇਲਾ ਵੀ ਚੱਲਦਾ ਰਹਿਣਾ, ਜਾਣਕਾਰੀਆਂ ਵੀ ਚੱਲਦੀ ਰਹਿਣੀਆਂ, ਤਾਂ ਹੁਣ ਆਹ ਦੇਰ ਨਹੀਂ ਕਰਨੀ ਹੈ। ਕਹਿੰਦੇ ਇੱਕ ਬੜੀ ਅੱਛੀ ਜਾਣਕਾਰੀ ਹੈ, ਇੱਕ ਉੱਨਤ ਮਹਿਲਾ ਕਿਸਾਨ ਆਹ ਦੇ ਟਿਆਲੇ ਦੇ ਮਾਧਿਅਮ ਤੇ ਜੁੜੇ ਹੋਣ, ਤਾਂ ਆਵਾ ਸੁਣ ਦੇਣ ਸੇ ਕਿਆ ਕਿਆ ਗਲਾ ਦੇਣ।
1: ਬਿਲਕੁਲ ਜੀ।
2: ਕਿਸਾਨ ਸਾਥੀਓ, ਕਾਰਜਕ੍ਰਮ ਕਿਸਾਨ ਬਾਣੀ 'ਚ ਅਹਾਂ ਦਾ ਪ੍ਰਯਾਸ ਰਹਿੰਦਾ ਕਿ ਹਰ ਦਿਨ ਇੱਕ ਨਿੱਤ ਨਵੀਂ ਜਾਣਕਾਰੀ ਅਹਾਂ ਤੁਹਾਂ ਤੱਕ ਪਹੁੰਚਾਈਏ, ਚਾਹੇ ਉਹ ਵਿਸ਼ੇਸ਼ਗਾਂ ਦੁਆਰਾ ਦਿੱਤੀ ਗਈ ਜਾਣਕਾਰੀ ਹੋਵੇ ਜਾਂ ਫਿਰ ਉੱਨਤ ਕਿਸਾਨਾਂ ਕੰਨੇ ਕੀਤੀ ਗਈ ਗੱਲਬਾਤ ਹੋਵੇ। ਉਸੀ ਕੜੀ ਵਿੱਚ ਅੱਜ ਇੱਕ ਉੱਨਤ ਮਹਿਲਾ ਕਿਸਾਨ ਅਹਾਂ ਕੰਨੇ ਜੁੜਾ ਕਰਦੇ ਹਨ, ਉਹ ਕਰਦੇ ਹਨ ਇਹਨਾਂ ਕੰਨੇ ਗੱਲਬਾਤ। ਰਾਮ ਰਾਮ ਜੀ।
3: ਰਾਮ ਰਾਮ ਜੀ।
2: ਜੀ ਆਪਣਾ ਸਭ ਤੋਂ ਪਹਿਲਾਂ ਨਾਂ ਦੱਸਾ ਕੰਨੇ, ਕੁਤੋਂ ਤੁਹਾਂ ਦੇ ਘਰ ਨ?
3: ਮੈਂ ਸ਼ਿਵਾਲੀ, ਗ੍ਰਾਮ ਪੰਚਾਇਤ ਕਟੋਰਾ, ਬਲਾਕ ਨੰਬਰ 8 ਤੇ।
2: ਤਾਂ ਸ਼ਿਫਾਲੀ ਜੀ, ਤੁਹਾਂ ਖੇਤੀਬਾੜੀ ਕਰਦੇ?
3: ਹਾਂਜੀ ਸਰ
2: ਜੀ। ਦੇਖਾ ਖੇਤੀਬਾੜੀ ਕਰਨ ਤਾਈਆਂ ਤੁਹਾਂ ਵਾਲ ਜਿਹੜਾ ਸਾ ਕਿਤਨਾ ਕੀ ਜ਼ਮੀਨਾਂ ਰਕਬਾ ਹੈ?
3: ਸਰ ਜ਼ਮੀਨ ਤਾਂ ਸਾਡੇ ਲੈ 10 ਕਨਾਲ, ਪਰ ਜਿਹੜੀ 5 ਕਨਾਲ ਹੈ ਹੱਥ ਸਭ ਵਿੱਚ ਖੇਤੀਬਾੜੀ ਕਰਾ ਦੇ।
2: ਅੱਛਾ, ਬਾਕੀ ਜਿਹੜੀ 5 ਕਨਾਲ ਹੈ ਸਾ ਕਿਆ ਖੜਾਤਰ ਵਗੈਰਾ ਕੁਛ ਬੰਜਰ ਹੈ?
3: ਹਾਂਜੀ ਸਰ ਬੰਜਰ ਹੈ, ਜਿਸ ਵੀ ਚਾਹਾਂ ਥੋੜੇ ਮੈਡੀਸਿਨ ਪਲਾਂਟ ਲਗਾਉਣ ਦੀ ਕੋਸ਼ਿਸ਼ ਕਰਾ ਦੇ ਕਿ ਅੱਜ ਕੱਲ ਜਿਹੜਾ ਸਾ ਲੇਡੀਜ਼ ਜਿਹੜੀਆਂ ਨੇ ਸਾ ਉਹ ਮੈਡੀਸਿਨ ਪਲਾਂਟ ਲਗਾ ਦੇ ਜਿਹਨਾਂ ਤੇ ਆਹ ਜਿਹੜੇ ਸਾ ਪ੍ਰੋਡਕਟ ਤਿਆਰ ਕਰਾ ਦੇ।
2: ਤੇ ਜਿਹੜਾ ਤੁਹਾਂ ਦੱਸਿਆ ਨਾ ਕਿ ਤੁਹਾਂ ਵੱਲ 5 ਕਨਾਲ ਦਾ ਰਕਬਾ, ਇਸ ਵਿੱਚ ਕਿਆ ਕਿਆ ਖੇਤੀ ਕਰਦੇ ਤੁਹਾਂ?
3: ਇਸ ਵਿੱਚ ਸਰ ਹਾਂ ਅੱਜ ਕੱਲ ਲਗਾਇਆ ਅਦਰਕ ਲਗਾਇਆ ਕੀ ਆਪਣੇ ਥੋੜੀ ਬਹੁਤੀ ਸਬਜ਼ੀਆਂ ਲਗਾਈਆਂ।
2: ਛੱਲੀ ਦਾ ਬੀਜ ਕੌਣ ਲਗਾਇਆ ਤੁਹਾਂ? ਆਪਣਾ ਘਰੇ ਦਾ ਬੀਜ ਹੈ?
3: ਹਾਂਜੀ ਸਾਡਾ ਘਰੇ ਦਾ ਬੀਜ ਹੈ।
2: ਅੱਛਾ, ਦੇਸੀ ਚਿੱਟੀਆਂ ਛੱਲੀਆਂ ਬਾਂਧਦੇ ਕੀ? ਲਾਲ
3: ਚਿੱਟੀਆਂ ਸਰ।
2: ਅੱਛਾ, ਇਸ ਤੇ ਕਹਿੰਦਾ ਜਿਹੀਆਂ ਸਬਜ਼ੀਆਂ ਵਗੈਰਾ ਵੀ ਲਗਾਉਂਦੇ ਕੁਛ?
3: ਹਾਂਜੀ ਸਰ ਸਬਜ਼ੀਆਂ ਵੀ ਲਗਾਉਂਦੇ।
2: ਇਸ ਵੇਲੇ ਕਿਆ ਕਿਆ ਸਬਜ਼ੀਆਂ ਲੱਗੀਆਂ ਤੁਹਾਂ ਦੇ ਸਵਾੜੂਆਂ 'ਚ?
3: ਭਿੰਡੀਆਂ ਲੱਗੀਆਂ, ਬੈਂਗਣ ਲੱਗਿਓ, ਕਰਨੇ ਤੋਰੀਆਂ ਵਗੈਰਾ।
2: ਹਾਂ ਕਹਿੰਦੇ ਦੇਖਾ ਚਲੋ ਆਪਣੇ ਘਰੇ ਦੀ ਚਲੋ ਹਰੀ ਭਰੀ ਤਾਜ਼ੀ ਚਲੋ ਸਬਜ਼ੀ ਹੋਵੇ ਤਾਂ ਜਿਹਦਾ ਇੱਕ ਆਨੰਦ ਜਿਹੜਾ ਸਾ ਕੁਛ ਹੋਰ ਹੈ। ਤਾਂ ਸ਼ਿਫਾਲੀ ਜੀ, ਤੁਹਾਂ ਦੱਸਿਆ ਕਿ ਤੁਹਾਂ ਕੁਛ ਜਿਹੀਆਂ ਇੱਕ ਕੋਈ ਮਹਿਲਾ ਦਾ ਸਮੂਹ ਐਸਾ ਮਿਲੀ ਕੇ ਜਿਹੜਾ ਸਾ ਔਸ਼ਧੀ ਪੌਦਿਆਂ ਪਰ ਵੀ ਜਿਹੜਾ ਸਾ ਕੰਮ ਕਰਾ ਕਰਦੇ ਨੇ।
3: ਹਾਂਜੀ ਔਸ਼ਧੀ ਪੌਦਿਆਂ ਪਰ ਸਭ ਤੇ ਮਤਲਬ ਕਿ ਅੱਜ ਕੱਲ ਜਿਹੜਾ ਸਾ ਮਿਸ਼ਨ ਧਨਵੰਤਰੀ ਚੱਲਿਆ ਸਾਡੇ ਕਾਂਗੜੇ ਵਿੱਚ।
2: ਹਾਂਜੀ,
3: ਇਸ ਤੇ ਜੁੜੀ ਕੇ ਜਨਾਨੀ ਜਿਹੜਾ ਸਾ ਬੜਾ ਭਾਰੀ ਮਹਿਲਾ ਜਿਹੜਾ ਕੰਮ ਮਿਲਾ ਤਾਂ ਰੋਜ਼ਗਾਰ ਮਿਲਾ ਤਾਂ ਤੁਸੀਂ ਨੇ।
2: ਅੱਛਾ,
3: ਤਿਸਤੀ ਨਾਲ ਤੇ ਜੁੜ ਕੇ ਹਲਦੀ ਲਗਾਈਏ ਤਾਂ ਹਲਦੀ ਦਾ ਸਾਗੇ ਪ੍ਰੋਡਕਟ ਬਣਾ ਦੇ, ਜਿਹਾਂ ਸਾਬਣੇ ਦਾ ਕੰਮ ਚੱਲਿਆ ਅੱਜ ਕੱਲ ਸਾਰਾ। ਕੰਨਿਆ ਹਾਂ ਤੁਲਸੀ ਲਗਾਈਓ, ਜਿਹਾਂ ਮਤਲਬ ਜਿਹੜੀ ਜ਼ਮੀਨਾਂ ਸਾਰੀਆਂ ਜਿੱਥੋਂ ਖੇਤੀ ਨਹੀਂ ਕਰਦੇ ਤੇ ਥੋਹਾਂ ਤੁਲਸੀ ਲਗਾਈਓ, ਤੁਲਸੀ ਲਗਾਈ ਕੇ ਤੁਸੀਂ ਫਿਰ ਆਹ ਅਰਕ ਨਿਕਾਲਣਾ, ਅਰਕ ਨਿਕਾਲ ਕੇ ਤੁਸੀਂ ਤਾਂ ਸਾਬਣ ਤਿਆਰ ਕਰਾ ਦੇ।
2: ਜੀ ਤਾਂ ਇੱਥੋਂ ਹੀ ਤੁਹਾਂ ਸਾਰਾ ਇਹ ਕੰਮ ਜਿਹਾਂ ਸਾਬਣ ਵਗੈਰਾ ਇੱਥੋਂ ਹੀ ਤਿਆਰ ਕਰ ਲੈਂਦੇ? ਅਰਕ ਕਿਵੇਂ ਨਿਕਾਲਦੇ ਤੁਲਸੀ ਦਾ?
3: ਤੁਲਸੀ ਦਾ ਅਰਕ ਨਿਕਾਲਣੇ ਵਾਸਤੇ ਮਸ਼ੀਨਾਂ ਲੱਗੀਆਂ, ਧਰਮਸ਼ਾਲਾ ਪੰਚਾਇਤ ਪੱਧਰ 'ਚ ਵੀ ਲੱਗੀ ਹੋ ਮਸ਼ੀਨ, ਕਰਨੇ ਫਿਰ ਇੱਕ ਪੱਟਾ ਜੱਟੀਆਂ ਫਤਿਹਪੁਰ ਬਲਾਕ 'ਚ।
2: ਅੱਛਾ, ਯਾਨੀ ਕਿ ਪੱਤੇ ਪਹਿਲਾਂ ਤੁਲਸੀ ਦੇ ਪਹਿਲਾਂ ਪੱਤੇ ਇਕੱਠੇ ਕਰਨੇ ਹੈ ਨਾ?
3: ਹਾਂਜੀ ਪੱਤੇ ਇਕੱਠੇ ਕਰਨੇ ਜਾਂ ਮਤਲਬ ਕਿ ਡਾਲੂ ਸਮੇਤ ਇਹਨਾਂ ਦੀ ਹਰਵੈਸਟ ਕਟਿੰਗ ਕਰ ਲੈਣੀ, ਜਿਹਨਾਂ ਮਤਲਬ ਪੇਣੀ ਸਮੇਤ ਹੀ ਕਟਿੰਗ ਕਰ ਲਈ ਇਹਨਾਂ
2: ਦੀ। ਇਹ ਇੰਜੀਆਂ ਸੁਕਾਉਣਾ ਪਾਉਂਦੇ ਜਾਂ ਸਿੰਨੇ ਦਾ ਨਿਕਲਦਾ ਅਰਕ?
3: ਅਰਕ ਨਿਕਲਦਾ, ਅਰਕ ਜਿਹੜਾ ਸਿੰਨੇ ਦਾ ਹੀ ਨਿਕਲਣਾ। ਕਹਿੰਦੇ ਅਗਰ ਜਿਹੜੇ ਹੁਣ ਚੱਲਿਆ ਕਿ ਕੰਨਿਆ ਕਰਾ ਦੇ ਆਹ ਚਾਹੇ ਪਰ ਕੰਮ ਜਿਹੀਆਂ ਹੁੰਦੇ ਤੁਹਾਡੀ ਗ੍ਰੀਨ ਟੀ

0: ਹੈ
1: ਹਾਂ ਜੀ
0: ਤਾਂ ਤੁਸੀਂ ਪਰ ਕੰਮ ਚੱਲਿਆ ਤੁਸੀਂ ਵੀ ਕੈਮੋਮਾਈਲ ਦੇ ਲੈ ਦੇ ਪੌਦੇ
1: ਅੱਛਾ
0: ਇੱਕ ਕੈਮੋਮਾਈਲ ਹੁੰਦਾ ਫੁੱਲ ਹੁੰਦਾ ਪੀਲੇ ਰੰਗੇ ਦਾ ਤੁਸੀਂ ਆਹ ਪੰਖੜੀਆਂ ਲੈਣੀਆਂ ਮਤਲਬ
1: ਅੱਛਾ
0: ਕਿ ਤੁਲਸੀ ਦੇ ਪੱਤੇ ਲੈਣੇ
1: ਅੱਛਾ
0: ਖੁਸ਼ਬੂ ਵਾਸਤੇ ਲੈਮਨ ਗ੍ਰਾਸ ਹੁੰਦੀ ਤਾਂ ਫਿਰ ਇਸ ਤਿੰਨ ਚੀਜ਼ਾਂ ਮਿਕਸ ਕਰੀ ਇੱਕ ਟੀ ਪਰ ਕੰਮ ਚੱਲਿਆ ਪੈਸਾ ਬਣਾਉਣੀ ਹਰਬਲ ਟੀ ਬਣਾਉਣੀ ਇੱਕ
1: ਜਿਹੜਾ ਤੁਹਾਡਾ ਇਹ ਸਮੂਹ ਹੈ ਮਹਿਲਾ ਦਾ ਇਸ ਚ ਕਿਤਨੀਆਂ ਮਹਿਲਾ ਜਿਹੜੀਆਂ ਸਹਿ ਸੋਗੀ ਮਿਲ ਕੇ ਕੰਮ ਕਰਾ ਕਰਦੀਆਂ ਨੇ
0: ਇਸ ਟਾਈਮ ਸਰ ਮੈਂ ਪੰਜ ਲੇਡੀਜ਼ ਰੱਖੀਆਂ ਮਤਲਬ ਕੰਮ ਕਰ ਵਾਸਤੇ ਸਾਬਣ ਬਣਾ ਦੀਆਂ ਜਿਹੜੀਆਂ ਪੰਜ ਲੇਡੀਜ਼ ਨਾ ਕੰਨਾ ਮੇਰਾ ਇੱਕ ਹਲਦੀ ਦਾ ਅਚਾਰ ਹੈ
1: ਅੱਛਾ
0: ਵੀ ਚਲੇ ਪੋਣਾ ਨਵੰਬਰ ਮਹੀਨੇ ਤੇ ਤਾਂ ਫਿਰ ਮੈਨੂੰ ਥੋੜੀ ਹੋਰ ਜ਼ਰੂਰਤ ਪਈ ਜਾਂਦੀ ਤਾਂ ਆਪਣੇ ਸਮੂਹ ਦੀਆਂ ਮਿਲਜੀਆਂ ਮਤਲਬ ਚਾਰ ਜਾਂ ਪੰਜ ਪੰਜ ਲੇਡੀਜ਼ ਇਕੱਲੇ ਕਿ ਮੈਂ ਕੰਮ ਸ਼ੁਰੂ ਕਰਾਂ ਦੇ
1: ਅੱਛਾ ਜਿਹੜਾ ਤੁਸੀਂ ਸਾਬਣ ਬਣਾ ਕਰਦੇ ਨੇ ਇਹ ਉੱਥੋਂ ਕਟੋਰੇ ਹੀ ਬਣਾਉਂਦੇ ਜਾਂ ਕੁਛ ਅੱਗੇ ਪਿੱਛੇ ਲੈ ਕੇ ਜਾਂਦੇ ਸੀ ਬਣਾਉਣੇ ਤਾਈਆਂ
0: ਨਹੀਂ ਮੇਰੇ ਹਾਂ ਘਰ ਹੀ ਆਪਣੇ ਮੇਰੇ ਹੈਂਡ ਮੇਕਿੰਗ ਮਤਲਬ ਹੱਥੇ ਨੇ ਬਣਾਉਣਾ ਹੈ ਇੱਕ ਮਸ਼ੀਨ ਨਹੀਂ ਕੁਛ ਯੂਜ਼ ਨਹੀਂ ਕਰਨਾ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਕੈਮੀਕਲ ਵਾਲੀ ਪਾਉਣੀ ਹਾਂ ਜਿਵੇਂ ਤੁਲਸੀ ਅਦਰਕ ਪਾਇਆ
1: ਹਾਂਜੀ
0: ਸ਼ਹਿਦ ਪਾਉਣਾ ਆਪਣਾ ਹਾਂ
1: ਅੱਛਾ
0: ਹਲਦੀ ਪਾਈ ਤੀ ਫਿਰ ਨੀਮ ਦੇ ਪੱਤੇ ਅਲੱਗ ਅਲੱਗ ਤਰੀਕੇ ਦੇ ਤਿੰਨ ਪ੍ਰਕਾਰ ਦੇ ਸਾਬਣ ਬਣਾਏ ਹਾਂ
1: ਅੱਛਾ ਤਾਂ ਇਸੇ ਫਿਰ ਅੱਗੇ ਚੱਲ ਤੁਸੀਂ ਬਾਜ਼ਾਰ ਵਿੱਚ ਭੇਜਣਾ ਤਾਂ ਇਹ ਕੀ ਆ ਕੀ ਕਰਦੇ ਫਿਰ ਕਦੋਂ ਲੈ ਕੇ ਭੇਜਣਾ ਤੁਸੀਂ ਇਹ ਕਦੋਂ ਵੇਚਣਾ ਜਾ ਕੇ
0: ਇਹ ਸੇਲ ਜਿਹੀਆਂ ਮਤਲਬ ਬਲੋਕਸ ਸਾਡੀ ਮੀਟਿੰਗ ਹੁੰਦੀ ਬਲੋਕਸ ਹਰ ਇੱਕ ਇਮੀਰਾ ਸ਼ੋਪ ਹੁੰਦੀ ਜਿਵੇਂ ਖੋਲਦੇ ਹਾਂ ਤੇ ਤੂੰ ਬਲੋਕਸ ਲਈ ਜਾਂਦੇ
1: ਹਾਂਜੀ
0: ਗੋਟਾ ਚੋਰੀਆਂ ਤੇ ਤੂੰ ਸੇਲ ਕਰ ਦਿੰਦੇ
1: ਅੱਛਾ
0: ਇਸ ਵਾਰੀ ਡਿਮਾਂਡ ਆਈ ਸੀ ਹਾਂਜੀ ਨੂਰਪੁਰ ਬਲੋਕ ਤੇ ਥੀ ਆਈ ਹੋ ਭੇਜਿਆ ਥਾ ਹਾਂ ਆਪਣਾ ਸੋਪ ਸੋਚ ਕੇ ਬਣਾਈ ਕੇ
1: ਅੱਛਾ ਤਾਂ ਜਿਵੇਂ ਇਹ ਇੱਕ ਇੱਕ ਟਿੱਕੀ ਮੰਨ ਲਿਆ ਸਾਬਣ ਇਹਦੀ ਇਹਦਾ ਇਹਦਾ ਕੀ ਭਾਅ ਕਿਆ ਹੈ ਸਾਈਕ ਟਿੱਕੀ ਇਹਦਾ
0: ਇੱਕ ਟਿੱਕੀ ਸਰ 85 ਰੁਪਏ ਦੀ 75 80 ਗ੍ਰਾਮ ਦਾ ਵੇਟ ਹੋਣਾ ਦਿੱਤਾ
1: ਅੱਛਾ
0: ਹਾਂਜੀ
1: ਜੀ ਬੜੀ ਅੱਛੀ ਗੱਲ ਦੇਖਾ ਕਿ ਪ੍ਰਾਕਿਰਤਿਕ ਵਿਧੀ ਕਰਨਾ ਪੂਰੀ ਜੜੀ ਬੂਟੀਆਂ ਕਰਨਾ ਨਹਾਉਣੇ ਵਾਲਾ ਸਾਬਣ ਵੀ ਜਿਹੜਾ ਸਾ ਤੁਸੀਂ ਤਿਆਰ ਕਰਾ ਕਰਦੇ ਹਨ
0: ਹਾਂਜੀ ਹਾਂਜੀ
1: ਜੀ ਤਾਂ ਇਸ ਤਾਈਆਂ ਤੁਸੀਂ ਕੁਤੀ ਪਹਿਲਾਂ ਟ੍ਰੇਨਿੰਗਾਂ ਵਗੈਰਾ ਵੀ ਲਈਆਂ ਕੁਤੀ ਸਿੱਖਿਆ ਕੁਤੂ ਇਹ ਕੰਮ ਤੁਸੀਂ
0: ਇਹ ਟ੍ਰੇਨਿੰਗ ਲਈ ਹਾਂ ਮਤਲਬ ਇੱਕ ਲੇਡੀਜ਼ ਥੀ ਬਲੋਕ ਨਗਰੋਟਾ ਸੁਰੇਂ ਤੇ ਨਾਨਾ ਪੰਚਾਇਤ ਦੇ ਕਰਦੇ ਥੇ ਕੰਮ ਸੇ
1: ਹਾਂਜੀ
0: ਤਿਨੇ ਹਾਂ ਸੱਦਿਆ ਮਤਲਬ ਆਪਣੇ ਘਰ ਹੀ ਸੱਦਿਆ ਮੈਂ ਮਿਲਿਆ ਹਾਂ ਜੋ ਵੀ ਦਿਆ ਟ੍ਰੇਨਿੰਗ ਹਾਂ ਵੀ ਇਹ ਕੰਮ ਸ਼ੁਰੂ ਕਰਨਾ
1: ਅੱਛਾ
0: ਕਿਉਂਕਿ ਪਹਿਲਾਂ ਹਾਂ ਤੁਲਸੀ ਵਗੈਰਾ ਨਹੀਂ ਲਗਾਈ ਸੀ ਪਿਛਲੇ ਸਾਲ ਤਾਂ ਇਸ ਕਰਕੇ ਹਾਰ ਹਾਂ ਮਤਲਬ ਆਰਕ ਵਗੈਰਾ ਜੇ ਅਗਰ ਸਭ ਕੁਛ ਖਰੀਦਣਾ ਪਵੇ ਤਾਂ ਤਾਂ ਫਿਰ ਬੜਾ ਮਹਿੰਗਾ ਕੰਮ ਹੈ
1: ਹਾਂਜੀ ਹਾਂਜੀ
0: ਕਿਉਂਕਿ ਸਾਬਣੇ ਦਾ ਬੇਸ ਹੁੰਦਾ ਸਭ ਖਰੀਦਣਾ ਪਾਉਂਦਾ ਹਾਂ ਜੋ
1: ਜੀ ਬਿਲਕੁਲ
0: ਕਹਿੰਦੇ ਹੋਰ ਮੈਂ ਸਾਰੀਆਂ ਮਹਿਲਾ ਜਾਣਕਾਰੀ ਦਿੰਦੀ ਕਿ ਜਿਵੇਂ ਸਾਡਾ ਬਲੋਕ ਨਗਰੋਟਾ ਸੂਰੀਆਂ ਦਾ ਤਾਂ ਇੱਥੋਂ ਫੂਡ ਪ੍ਰੋਡਿਊਸਰ ਲਿਮਿਟਿਡ ਕੰਪਨੀ ਆ ਮਤਲਬ ਸੈਂਟਰ ਗੌਰਮੈਂਟ ਤੇ ਅਪੁਆਇੰਟ ਲੋਕ ਨੇ ਤਿੱਥੋਂ ਸਾਰੇ ਕਿਸਾਨ ਜੁੜੇ ਹਾਂ ਤਾਂ ਤਿੱਥੋਂ ਹਾਂ ਜੋ ਚੀਜ਼ਾਂ ਹਾਂ ਮਤਲਬ ਕਿ ਆਪਣੀਆਂ ਜਿਹੜੀ ਵੀ ਉਗਾ ਦੇ ਜਿੱਥੋਂ ਸੇਲ ਆਊਟ ਕਰੀ ਸਕਦੇ ਆ ਪਰ ਸਾਰੀਆਂ ਔਰਗੈਨਿਕ ਤਰੀਕੇ ਨਾਲ ਹੋਣ ਤਾਂ
1: ਅੱਛਾ
0: ਤੁਲਸੀ ਵੀ ਤੀਨਾ ਖਰੀਦੀ ਲੈਣੀ ਕੈਮੋਮਾਈਲ ਲਗਾ ਦੇ ਅੱਜ ਕੱਲ ਹਾਂ ਸਭੀ ਤੀਨਾ ਖਰੀਦੀ ਲੈਣਾ ਹਲਦੀ ਹੈ ਸਭੀ ਤੀਨਾ ਖਰੀਦੀ ਲੈਣੀ ਹਰ ਚੀਜ਼ ਜਿਹੜੀ ਹਰਬਲ ਚੀਜ਼ ਹੋਊਗੀ ਸਭ ਤੀਨਾ ਖਰੀਦੀ ਲੈਣੀ ਮਤਲਬ ਕਿ ਇੱਕ ਤਾਂ ਹਾਂ ਜੋ ਸੇਲ ਕਰਨ ਦੀ ਕੋਈ ਪ੍ਰੋਬਲਮ ਨਹੀਂ ਦੇਈ
1: ਹਾਂਜੀ
0: ਕਹਿੰਦੇ ਦੂਸਰਾ ਇਹ ਕਿ ਜਿਹਨਾਂ ਨਾਲ ਜੁੜੀ ਕੇ ਹਾਂ ਜੋ ਇਹ ਕਿ ਮਤਲਬ ਮਾਰਕੀਟਿੰਗ ਕਰਨ ਦੀ ਜ਼ਰੂਰਤ ਨਹੀਂ ਆ ਤਿਨਾ ਖੁਦ ਵੀ ਮਾਰਕੀਟਿੰਗ ਕਰਨੀ ਹੁਣ ਸਾਬਣ ਹੈ ਸਾਡਾ ਤਾਂ ਸੈਟ ਸਾਬਣ ਜਿਹੜਾ ਸਮੇਂ ਟੈਸਟਿੰਗ ਵਾਸਤੇ ਦੇ ਤੇ ਤਿਨਾ ਹਾੜੇ ਹੋਈਏ ਚਾਰ ਪੰਜ ਦਿਨ ਨਿਕਲੇ ਹੋ ਸਾਬਣੇ ਮਤਲਬ ਟੈਸਟਿੰਗ ਹੋ ਤਾਂ ਸਾਬਣ ਸਾਡਾ ਭਈ ਔਰਗੈਨਿਕ ਹੈ ਕਿ ਕੁਛ ਹਾਂ ਕੈਮੀਕਲ ਕਿ ਨਹੀਂ ਮਿਕਸ ਕੀਤਾ
1: ਹਾਂਜੀ ਹਾਂਜੀ
0: ਜਿਹੜਾ ਸਾਡਾ ਅਦਰ ਸਟੇਟਾਂ ਵਿੱਚ ਜਾ ਕੇ ਸੇਲ ਹੋਣਾ ਮਤਲਬ ਸਿਆਹਾਂ ਨੇ ਸੇਲ ਕਰਨਾ ਸਿਰ ਸਿੱਧੇ ਖੁਦ FBO ਵਾਲੇ ਸੇਲ ਕਰਨਾ ਮਤਲਬ ਜਿਹੜਾ ਫੂਡ ਪ੍ਰੋਡਿਊਸਰ ਲਿਮਿਟਿਡ ਕੰਪਨੀ ਹੈ ਬਲੋਕ ਨਗਰੋਟਾ ਸੂਰੀਆਂ ਦੇ ਤਾਂ ਬਿਨਾਂ ਸੇਲ ਕਰਨਾ
1: ਅੱਛਾ ਯਾਨੀ ਕਿ ਇਸ ਨੇ ਤੁਹਾਨੂੰ ਜੋ ਆਸਾਨੀ ਹੋਈ ਯਾਨੀ ਤੁਹਾਂ ਵਾਲ ਜਿਤਨਾ ਵੀ ਉਤਪਾਦ ਹੋਊਗਾ ਤੁਹਾਂ ਤਿੰਨਾਂ ਇਹ ਦੇਣਾ ਅੱਗੇ ਜਿਹੜਾ ਸਰ ਤਿੰਨਾਂ ਵੇਚਣਾ
0: ਤਿੰਨਾਂ ਸੇਲ ਕਰਨਾ ਅੱਗੇ ਤਿੰਨਾਂ ਵੇਚਣਾ ਅੱਗੇ ਜਾ ਕੇ ਲੋਕਲ ਮਾਰਕੀਟ ਹੈ ਮਤਲਬ ਜਿਹੀਆਂ ਹਾਂ ਲੋਕਲ ਸੇਲ ਕਰਾ ਦੇ ਸਹਿ ਤਾਂ ਮਤਲਬ ਜਿਹੜੀਆਂ ਡਿਮਾਂਡ ਆਈ ਜਾਂਦੀ ਤਾਂ ਘਰ ਤਿਆਰ ਕਰੀ ਦੇ ਜੀਆਂ ਜਿਸ ਚਾਹੇ ਦੋਗਾ ਸਾਬਣ ਅੱਜ ਬੋਲੇ ਦਾ ਸਹਿ ਤਾਂ ਕੱਲ ਦਿਨ ਸਵੇਰੇ ਤਿਆਰ ਕਰਕੇ ਦੇ ਦੇਣਾ
1: ਅੱਛਾ
0: ਹਾਂਜੀ ਆਪਣੇ ਲੋਕਲ ਤੀਆਂ ਸੇਲ ਕਰਾ ਦੇ ਵੀ
1: ਜੀ ਤੇ ਜੀ ਔਸ਼ਧੀ ਪੌਦੇ ਜਿਹੜੀਆਂ ਤੁਹਾਨੂੰ ਦੱਸਿਆ ਤੁਲਸੀ ਹੈ ਇਸ ਤੇ ਸੋਗੀ ਹੋਰ ਕੋਣ ਕੋਣ ਪੌਦੇ ਲਗਾਏ ਹੋ ਨਾ
0: ਮਤਲਬ ਤੁਲਸੀ ਹੈ ਅਸ਼ਵਗੰਧਾ ਹੈ
1: ਹਾਂਜੀ
0: ਸਰਪਗੰਧਾ ਹੈ
1: ਅੱਛਾ ਅੱਛਾ
0: ਅਸ਼ਵਗੰਧਾ ਸਰਪਗੰਧਾ ਇਹਨਾਂ ਦੀਆਂ ਜੜਾਂ ਜਿਹੜੀਆਂ ਨਾ ਸਹਿ ਸੇਲ ਹੁੰਦੀਆਂ
1: ਅੱਛਾ
0: ਹਾਂਜੀ ਇਹਨਾਂ ਦੀਆਂ ਜੜਾਂ ਕੱਟਣੀਆਂ ਚਲੋ ਮਤਲਬ ਪੱਤੇ ਵੀ ਹੋ ਜਾਂਦੇ ਪਰ ਜ਼ਿਆਦਾ ਜਿਹੜੀ ਕੀਮਤ ਹੈ ਜੜਾਂ ਦੀ ਮਿਲਦੀ ਇਹਨਾਂ ਦੀ
1: ਅੱਛਾ
0: ਬਾਕੀ ਸਾਡਾ ਇਹ ਕੰਮ ਚੱਲਿਆ ਔਸ਼ਧੀ ਪੌਦਿਆਂ ਪਰ ਚੱਲਿਆ ਮੈਂ ਤਾਂ ਬੋਲਦੀ ਕਿ ਜਨਾਨੀ ਜਿਹੜਾ ਇੱਥੇ ਘਰ ਬੈਠੀ ਕੇ ਕੰਮ ਹੈ ਔਸ਼ਧੀ ਪੌਦਿਆਂ ਦਾ ਕਰਨਾ
1: ਬਿਲਕੁਲ ਹਾਂਜੀ
0: ਕਹਿੰਦੇ ਇਸ ਵਿੱਚ ਪੰਚਾਇਤ ਜਿਹੜੀ ਹੈ ਬਲੋਕ ਜਿਹੜੇ ਸਾ ਬੜੀ ਹੈਲਪ ਕਰਾ ਦੇ
1: ਅੱਛਾ ਸ਼ਿਫਾਲੀ ਜੀ ਇਸ ਤੇ ਬਾਅਦ ਜੀਆਂ ਗੱਲ ਕਰਦੇ ਹਨ ਇਸ ਤੇ ਸੋਗੀ ਜੀਆਂ ਔਸ਼ਧੀ ਪੌਦੇ ਤੁਹਾਂ ਜਿਹੜੇ ਸਾ ਲਗਾ ਕਰਦੇ ਹਨ ਸੋਗੀ ਜੀਆਂ ਕੁਛ ਹੋਰ ਫਲਾਂ ਵਾਲੇ ਪੌਦੇ ਵੀ ਲਗਾਏ ਜੀਆਂ ਬਾਗਬਾਨੀ ਦੀ ਗੱਲ ਕਰੀਏ ਤਾਂ
0: ਸਰ ਬਾਗਵਾਨੀ ਜਿਹੜੀ ਇਸ ਬੜੀ ਜ਼ਿਆਦਾ ਨਹੀਂ ਆਪਣੇ ਆਹ ਘਰੇ ਤੱਕ ਹੀ ਜਿਹੀਆਂ ਮਤਲਬ ਹਰ ਦੋ ਦੋ ਤਿੰਨ ਤਿੰਨ ਪੇੜ ਸਭ ਕੈਸੀ ਦੇ ਹਨ ਜਿਹੀਆਂ ਅਮਰੂਦ ਸੰਤਰੇ ਅੰਬ
1: ਅੱਛਾ ਜੀ ਹਾਂ ਕੁਨੀ ਔਸ਼ਧੀ ਪੌਦੇ ਅਗਰ ਲਗਾਣੇ ਹੋਣ ਜਾਂ ਤੁਹਾਂ ਤੇ ਲੈਣੇ ਹੋਣ ਤਾਂ ਤਿੰਨਾਂ ਜੋ ਪੌਦ ਕੁਤੂ ਮਿਲਣਾ ਹੈ ਕੁਤੂ ਸੰਪਰਕ ਕਰਨ ਜਿਹੜੇ ਤੁਹਾਂ ਜੋ ਸੋਣਾ ਕਰਦੇ ਨੇ ਸਵੇਲੇ
0: ਸਰ ਮਤਲਬ ਕਿ ਹਰ ਬਲੋਕ ਚ ਜਿਹੜੀ ਇਸ ਨਰਸਰੀ ਦਿੱਤੀ ਹੋ ਮਤਲਬ ਕਿ ਪੂਰੇ ਬਲੋਕ ਚ ਦੋ ਦੋ ਨਰਸਰੀਆਂ ਨੇ
1: ਹਾਂਜੀ
0: ਜਿਹੜੇ ਔਸ਼ਧੀ ਪਲਾਂਟ ਨੇ ਸੱਤੀ ਨਹੀਂ ਉਗਾਣੇ ਮਤਲਬ ਕਿ ਹਰ ਕੋਈ ਨਹੀਂ ਉਗਾਈ ਸਕਦਾ ਮਤਲਬ ਬੈਂਡਰ

0: ਦੇ ਇੱਕ ਕੀ ਕੰਬੈਂਡਰ ਟਾਈਪ ਹੁੰਦਾ,
1: ਹਾਂਜੀ,
0: ਛੱਤੀ ਨਹੀਂ ਸੇਲ ਆਊਟ ਕਰਨੀ ਜਿਹੜੇ ਨਰਸਰੀ ਲਗਾਉਣੀ ਸੀ ਨਾ।
1: ਅੱਛਾ, ਯਾਨੀ ਕਿ ਅਗਰ ਤੁਸੀਂ ਉਹ ਔਸ਼ਧੀ ਪੌਦੇ ਅਗਰ ਚਾਹੀਦੇ ਹੋ ਤਾਂ ਆਪਣੇ ਬਲਾਕ ਚ ਸੰਪਰਕ ਕਰਨ ਕੀ ਦੱਸਾ ਵੇ ਹਾੜੇ ਬਲਾਕ ਚ ਔਸ਼ਧੀ ਪੌਦੇ ਕਦੋਂ ਮਿਲ ਸਕਦੇ ਨੇ। ਸ਼ਿਫਾਲੇ ਜੀ, ਇਸ ਤੋਂ ਬਾਅਦ ਤੁਹਾਂ ਜਿਹੜਾ ਸਹਿ ਆਹਾਂ ਦੀ ਜਿਹੜੀ ਬੇਰੋਜ਼ਗਾਰ ਯੁਵਾ ਪੀੜ੍ਹੀ ਹੈ ਜਿਹੜੇ ਕਿ ਨੌਕਰੀ ਪਿੱਛੇ ਤਾਂ ਤਾਂ ਘੁੰਮਾ ਕਰਦੇ ਕਹਿੰਦੇ ਦੇਖਾ ਨੌਕਰੀਆਂ ਨਹੀਂ ਵੀ ਮਿਲਾ ਕਰਦੀਆਂ, ਤਿਨੇ ਤੁਹਾਂ ਕਿਆ ਸੰਦੇਸ਼ ਦੇਣਾ ਚਾਹਾਂਗੇ?
0: ਹਾਂਜੀ, ਤਿਨੇ ਤਾਂ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਕਿ ਤੁਹਾਂ ਔਸ਼ਧੀ ਪੌਦੇ ਲਗਾਓ,
1: ਹਾਂਜੀ,
0: ਕਣਕ ਨੂੰ ਸੇਲ ਕਰਾ ਤੀ ਨਾ ਆਪਣੇ ਤਰੀਕੇ ਨਾਲ। ਹੁਣ ਤਾਂ ਮਤਲਬ ਸ਼ੈਂਪੂ ਖੁਦ ਬਿਲਕੁਲ ਪ੍ਰਾਕਿਰਤਿਕ ਤਰੀਕੇ ਨਾਲ ਸ਼ੈਂਪੂ ਬਣਾਉਣਾ ਵੀ ਦੱਸ ਦੇ, ਅਚਾਰ ਪਾਉਣਾ ਵੀ ਦੱਸ ਦੇ, ਹਰ ਚੀਜ਼ ਦੱਸ ਦੇ। ਇੱਕ ਬੰਦੇ ਕੰਮ ਕਰਨੇ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਇਹ ਕੰਮ ਕਰਨਾ, ਮੈਂ ਇਹ ਲਾਈਨ ਲੈਣੀ ਆ। ਹੁਣ ਮੈਂ ਕੰਮ ਕਰਾਈ ਤਾਂ ਮੈਂ ਕੱਲੀ ਨੀ ਰੋਜ਼ਗਾਰ ਲੈਦੀ, ਮੈਂ ਆਪਣੇ ਨਾਲ 5 ਹੋਰ ਵੀ ਜੋੜੀਆਂ, ਕਹਿੰਦੇ ਸ਼ਾਇਦ ਹਾਂ ਕੁਛ ਹੋਰ ਕੰਮ ਕਰਨਾ ਤੇ ਇਸ ਤੇ 5 ਹੋਰ ਵੀ। ਤਾਂ ਮਤਲਬ ਇਸ ਤੇ ਜਿਹੜਾ ਘਰ ਬੈਠੀਆਂ ਜਿਹੜੀਆਂ ਬੇਰੋਜ਼ਗਾਰ ਲੇਡੀਜ਼ ਨੇ, ਤਿੰਨੇ ਵੀ ਕੰਮ ਮਿਲਣਾ ਦਾ, ਉੱਥੇ ਜਾਣ ਦੀ ਜ਼ਰੂਰਤ ਵੀ ਨੀ ਕਿ ਹਾਂ ਜੋ ਕੁਛ ਮਿਹਨਤ ਕਰਨਾ, ਹਾਂ ਬਾਹਰ ਜਾਣਾ ਕਮਾਉਣਾ, ਆਪਣੇ ਘਰ ਬੈਠੀ ਕੇ ਆਰਾਮੇ ਨੇ ਕੰਮ ਕਰਨਾ, ਅਰੇ ਇੱਕ ਜਗ੍ਹਾ ਇਕੱਠੇ ਹੋ ਕੇ ਕੰਮ ਕਰਨਾ ਸਾਂ।
1: ਜੀ ਸ਼ਿਫਾਲੀ ਜੀ, ਗ੍ਰਾਂ ਕਟੋਰਾ ਨਗੋਟਾ ਸੂਰੀਆਂ ਦੇ ਤੁਹਾਂ ਆਹਾਂ ਕਹਿੰਦੇ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਇੱਥੋਂ ਤੁਹਾਂ ਜੁੜੇ, ਆਪਣਾ ਕੀਮਤੀ ਸਮੇਂ ਤੁਹਾਂ ਆਹਾਂ ਜੋ ਦਿੱਤਾ, ਤੁਹਾਂ ਦਾ ਬਹੁਤ ਬਹੁਤ ਧੰਨਵਾਦ।
2: ਜੀ ਕਿਸਾਨ ਸਾਥੀਓ, ਤੁਹਾਂ ਸੁਣੀ ਹੈ ਕੰਮੇ ਦੀ ਗੱਲਬਾਤ, ਕਹਿੰਦੇ ਉਮੀਦ ਕਰਨੀ ਹੈ ਵੀ ਜ਼ਰੂਰ ਤੁਹਾਂ ਸ਼ਿਵਾਲੀ ਹੋਰਾਂ ਤੇ ਕੁਛ ਅੱਛਾ ਸਿੱਖਣ ਸਿੱਖਿਆ ਹੋਣਾ ਹੈ
3: ਜੀ।
2: ਕਹਿੰਦੇ ਹੁਣ ਇਸ ਤੇ ਬਾਅਦ ਸੈਕਟਰੀ ਜੀ ਚੱਲਦੇ ਨੇ ਮੌਸਮ ਦੀ ਤਰਫ, ਕਜੋ ਕਿ ਮੌਸਮ ਨੇ ਇੱਕ ਵਾਰੀ ਫਿਰ ਤੇ ਕਰਵਟ ਲੈ ਲਈ ਹੋਇਆ।
3: ਬਿਲਕੁਲ ਜੀ,
2: ਤਾਂ ਜਿਹੜਾ ਕੱਲ ਪਰਸੋਂ ਵਰਖਾ ਹੋਈ ਹੈ ਨਾ, ਇਸ ਤੇ ਬਾਅਦ ਬੜਾ ਤਾਪਮਾਨ 'ਚ ਵੀ ਫਰਕ ਪਿਆ
3: ਜੀ।
2: ਤਾਂ ਹੁਣ ਆਪਣੇ ਸ਼ਰੋਤਿਆਂ ਨੇ, ਆਪਣੇ ਕਿਸਾਨਾਂ ਨੇ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰਨਾ ਜ਼ਰੂਰੀ ਹੈ।
3: ਬਿਲਕੁਲ ਬਿਲਕੁਲ,
2: ਕਜੋ ਕਿ ਹਾਲੀ ਖੇਤੀਬਾੜੀ ਦੇ ਕੰਮ ਬੜੇ ਵਾਰੀ ਪਿਓ ਨਾ। ਤਾਂ ਜਿਹੜਾ ਹਿਮਾਚਲ ਪ੍ਰਦੇਸ਼ ਦੀ ਗੱਲ ਕਰਾਂ ਤਾਂ ਦੇਖਾਂ ਜੀ, ਇੱਕ ਦੋ ਦਿਨ ਪਹਿਲੇ ਵਰਖਾ ਹੋਈ ਹੈ, ਇਸ 'ਤੇ ਜਿਹੜੀ ਠੰਡੀ ਦਾ ਜਿਹੜਾ ਪ੍ਰਭਾਵ ਹੈ ਸੇ ਵਧੀ ਆ। ਕਹਿੰਦੇ ਤਾਪਮਾਨ ਵਿੱਚ ਕਮ ਸੇ ਕਮ 6 ਤੋਂ ਲੈ ਕੇ 11 ਡਿਗਰੀ ਤੱਕ ਫਰਕ ਗਿਰਾਵਟ ਆਈ ਚੁੱਕੀ ਹੋ
3: ਜੀ। ਬਿਲਕੁਲ,
2: ਕਹਿੰਦੇ ਬਾਕੀ ਹੋਰਨੇ ਉੱਚੇ ਖੇਤਰਾਂ ਦੀ ਗੱਲ ਕਰਾਂ ਜੀ, ਲਾਹੌਰ ਸਪੀਤੀ ਹੋਈ ਹੈ, ਕਿਨੌਰ ਹੋਈ ਆ, ਤਾਂ ਇਹਨਾਂ ਜਨਜਾਤੀ ਜ਼ਿਲ੍ਹਿਆਂ 'ਚ ਹੋਰ ਜ਼ਿਆਦਾ ਇਸ 'ਤੇ ਜ਼ਿਆਦਾ ਠੰਡ ਹੈ। ਜਿਹੜਾ ਤਾਪਮਾਨ ਹੈ ਸੇ 0.4 ਡਿਗਰੀ ਤੱਕ ਵੀ ਪੁੱਜੀ ਹੈ।
3: ਬਿਲਕੁਲ ਜੀ,
2: ਤਾਂ ਬੋਲਣ ਦਾ ਮਤਲਬ ਹਾਂ ਫਿਰ ਵੀ ਥੋੜ੍ਹੇ ਮੈਂ ਬੋਲਦੀ ਖਰੀਏ ਜਗ੍ਹਾ ਨੇ, ਜਿਹੜੇ ਬਿਲਕੁਲ ਉੱਪਰ ਉੱਚਾਈ ਵਾਲੇ ਖੇਤਰ ਨੇ ਸੇ ਤਾਂ ਆਪਣਾ ਜੀਵਨ ਉਸੇ ਹਿਸਾਬੇ ਨਾਲ ਚਲਾਉਂਦੇ।
3: ਬਿਲਕੁਲ ਬਿਲਕੁਲ,
2: ਕਈ ਕਿਤੇ ਨਾ ਇਹ ਪਤਾ ਹੁੰਦਾ ਵੀ ਠੰਡ ਵਧੀ ਆਉਣੀ ਤਾਂ ਤਿੰਨਾ ਆਪਣਾ ਪਸ਼ੂਆਂ ਦਾ, ਡੰਗਰਾਂ ਪਸ਼ੂਆਂ ਦਾ, ਖੇਤੀਬਾੜੀ ਦਾ ਸਾਰਾ ਬੰਦੋਬਸਤ ਕਰੀ ਲਿਆਉਂਦਾ
3: ਜੀ।
2: ਇਸ ਤੋਂ ਬਾਅਦ ਗੱਲ ਕਰੀਏ ਜਿਹੜੇ ਮੱਧ ਕਹਿੰਦੇ ਉੱਚ ਪਹਾੜੀ ਖੇਤਰ ਹਨ, ਜਿਵੇਂ ਸ਼ਿਮਲਾ ਹੋਈ ਆ, ਕੁੱਲੂ ਮੰਡੀ ਹੋਈ ਆ, ਤਾਂ ਇੱਥੋਂ ਬੱਦਲ ਹਾਲੀ ਵੀ, ਪਿਛਲੇ ਕੱਲ੍ਹ ਵੀ ਖਰੀ ਵਰਖਾ ਹੋਈ ਉਹ ਕਹਿੰਦੇ ਹਾਲੀ ਵੀ ਥੋੜ੍ਹੇ ਥੋੜ੍ਹੇ ਬੱਦਲ ਹੈ ਨਾ, ਤਾਂ ਇੱਥੋਂ ਦਾ ਨਿਊਨਤਮ ਤਾਪਮਾਨ ਜਿਹੜਾ ਸੀ 2 ਤੋਂ ਲੈ ਕੇ 17 ਡਿਗਰੀ ਤੱਕ ਬਣਿਆ।
3: ਬਿਲਕੁਲ ਜੀ,
2: ਕਹਿੰਦੇ ਬੁੱਲੇ ਪਾਹੇ ਜਿਹੜੇ ਮੈਦਾਨੀ ਇਲਾਕੇ ਨੇ ਉਨਾ, ਬਿਲਾਸਪੁਰ ਕਹਿੰਦੇ ਹੋਰ ਵੀ, ਤਾਂ ਇਹਨਾਂ ਮੈਦਾਨੀ ਇਲਾਕਿਆਂ ਵਿੱਚ ਦਿਨਾਂ ਤਾਂ ਜਿਵੇਂ ਦੇਖਾ ਕੱਲ੍ਹ ਬੇਸ਼ਕ ਵਰਖਾ ਹੋਈ ਕਿ ਨਾ, ਅੱਜ ਦਿਨ ਹੰਝੋ ਹਲਕੀ ਹਲਕੀ ਗਰਮੀ ਵੀ ਮਹਿਸੂਸ ਹੋਈ
3: ਜੀ।
2: ਤਾਂ ਗਰਮੀ ਮਹਿਸੂਸ ਹੋਣ ਤੋਂ ਬਾਅਦ ਵੀ ਦੇਖਾ ਸੰਝਾ ਪਿਆ ਗਾ ਠੰਡ ਹੋਈ ਆਦਿ, ਤਾਂ ਬੋਲਣ ਦਾ ਮਤਲਬ ਵੀ ਹੁਣ ਸਿਆਲੇ ਦਾ ਆਗਮਨ ਹੋ ਚੁੱਕਿਆ ਹੈ, ਤਾਂ ਇਸ ਦੇ ਕੰਨੇ ਕੰਨੇ ਹੀ ਤੂੰ ਆਪਣੇ ਖੇਤੀਬਾੜੀ ਦੇ ਕੰਮ ਵੀ ਸੁਚਾਰੂ ਰੱਖਣੇ ਨੇ
3: ਜੀ। ਬਿਲਕੁਲ,
2: ਕਹਿੰਦੇ ਆਪਣਾ ਜਿਹੜਾ ਡੰਗਰ ਪਸ਼ੂ ਹੈ ਚਾਹੇ ਖੇਤੀਬਾੜੀ ਦਾ ਕੰਮ ਹੈ, ਸਾ ਤੂੰ ਉਸ ਹਿਸਾਬੇ ਨੇ ਯੋਜਨਾ ਬਣਾਉਣੀ ਹੈ ਵੀ ਜੇ ਪਿਆ ਗਾ ਕੋਈ ਤੂੰ ਲਾੜੂਆਂ ਸਾੜੂਆਂ ਜਾਣਾ ਹੈ ਜਾਂ ਕੋਈ ਡੰਗਰ ਪਸ਼ੂਆਂ ਦੀ ਕਰਾਲ ਕਰੋਲਾ ਦਾ, ਕਈ ਗੱਲਾਂ ਹੋ ਜਾਂਦੀਆਂ ਸੋ ਕੰਮ ਹੁੰਦੇ ਕਰਨ ਵਾਲੇ ਹੈ, ਤਾਂ ਤੁਸੀਂ ਮੌਸਮ ਹਿਸਾਬੇ ਨਾਲ ਆਪਣੇ ਕੰਮ ਪਹਿਲਾਂ ਹੀ ਸੋਚੀ ਲੈਣੇ
3: ਜੀ। ਤੁਹਾਨੂੰ ਬਿਲਕੁਲ ਠੀਕ ਲਾਇਆ ਕਿ ਮੌਸਮ ਵਿਭਾਗ ਦੇ ਅਨੁਸਾਰ 13 ਤੇ 15 ਅਕਤੂਬਰ ਦੇ ਦੌਰਾਨ ਜਿਹੜਾ ਹੈ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਆਂਧੀ ਤੂਫਾਨ, ਬਿਜਲੀ ਚਮਕਣਾ, ਕਹਿੰਦੇ ਹਲਕੀ ਬਾਰਿਸ਼ ਦੇ ਜਿਹੜੇ ਆਸਾਰ ਹੈ ਦਿੱਤੇ ਗਏ ਹਨ, ਕਹਿੰਦੇ ਬਰਫਬਾਰੀ ਦੀ ਸੰਭਾਵਨਾ ਵੀ ਕੁਛ ਉੱਚੀਆਂ ਚੋਟੀਆਂ ਪਰ ਹੋ ਸਕਦੀ ਹੈ।
2: ਬਿਲਕੁਲ, ਦੇਖਾ ਹੁਣ 13 ਤੇ 15 ਮਤਲਬ ਫਿਰ ਵਰਖਾ ਹੋਣੇ ਦੇ ਸਾਰ ਹਨ।
3: ਬਿਲਕੁਲ ਜੀ,
2: ਤਾਂ ਇਹ ਥਾਂ ਮੌਸਮ ਅਨੁਮਾਨ, ਕਹਿੰਦੇ ਹੁਣ ਚੱਲਣਾ ਹਾਂ ਕਾਂਗੜਾ ਸਬਜ਼ੀ ਮੰਡੀ, ਤਾਂ ਸਬਜ਼ੀ ਮੰਡੀ ਵਿੱਚ ਵੀ ਆਹ ਤੂਹਾਂ ਵਾਸਤੇ ਥੋਕ ਭਾਵ ਲਿਆਉਂਦੇ ਨੇ, ਤਾਂ ਆਲੂ ਰਿਹਾ 10 ਤੇ 22, ਪਿਆਜ਼ 46 ਤੇ 52, ਟਮਾਟਰ 28 ਤੇ 30 ਰੁਪਈਏ, ਲਸਣ ਰਿਹਾ ਤੂਹਾਂ ਦਾ 180 ਤੇ 200, ਅਦਰਕ 70 ਤੇ 75, ਸ਼ਿਮਲਾ ਮਿਰਚ 75 ਤੇ 80, ਅਰਬੀ 35 ਤੇ 40 ਰੁਪਈਏ, ਖੀਰਾ 30 ਤੇ 35 ਰੁਪਈਏ, ਮਟਰ 150 ਤੇ 200, ਫੁੱਲ ਗੋਭੀ 40 ਤੇ 45, ਬੰਦ ਗੋਭੀ 22 ਤੇ 25, ਕਹਿੰਦੇ ਬੈਂਗਣ 20 ਤੇ 22, ਕੱਦੂ 15 ਤੇ 25, ਮੂਲੀ 20 ਤੇ 22 ਰੁਪਈਏ, ਪਾਲਕ ਰਿਹਾ 35 ਤੇ 40 ਰੁਪਈਏ, ਹਰੀ ਮਿਰਚ 90 ਤੇ 100 ਰੁਪਈਏ, ਧਨੀਆ 150 ਤੇ 200, ਕਹਿੰਦੇ ਤੋਰੀ 25 ਤੇ 30, ਭਿੰਡੀ ਵੀ 25 ਤੇ 30, ਘੀਆ 22 ਤੇ 30 ਰੁਪਈਏ, ਕਹਿੰਦੇ ਫਰਾਸਬੀਨ 55 ਤੇ 60 ਰੁਪਈਏ, ਗਾਜਰ ਰਹੀ 30 ਤੇ 35 ਰੁਪਈਏ ਪ੍ਰਤੀ ਕਿਲੋ, ਮਸ਼ਰੂਮ ਰਿਹਾ 170 ਤੇ 180, ਕਹਿੰਦੇ ਗੰਡਿਆਲੀ 25 ਤੇ 30 ਰੁਪਈਏ। ਕਹਿੰਦੇ ਗੱਲ ਕਰੀਏ ਸਰੋਂ ਦੇ ਸਾਗੇ ਦੀ, ਤਾਂ ਸਹਿ ਰਿਹਾ 25 ਤੇ 30 ਰੁਪਈਏ
3: ਜੀ।
2: ਕਹਿੰਦੇ ਇਸ ਦੇ ਕੰਨੇ ਹੀ ਫਲਾਂ ਦਾ ਭਾਅ ਵੀ ਪੁੱਜ ਚੁੱਕਿਆ
3: ਜੀ। ਬਿਲਕੁਲ ਜੀ, ਅਗਰ ਗੱਲ ਕੀਤੀ ਜਾਏ ਤਾਂ ਸੇਬ ਰਿਹਾ 40 ਤੇ 120 ਰੁਪਏ ਕਿਲੋ, ਕੇਲਾ ਰਿਹਾ 40 ਤੇ 50 ਰੁਪਏ ਕਿਲੋ, ਅਨਾਰ ਰਿਹਾ 100 ਤੇ 170 ਰੁਪਏ ਕਿਲੋ, ਅਨਾਨਾਸ ਰਿਹਾ 40 ਤੇ 45 ਰੁਪਏ ਕਿਲੋ, ਅਮਰੂਦ 110 ਤੇ 130 ਰੁਪਏ ਕਿਲੋ, ਮੌਸੰਮੀ ਰਹੀ 40 ਤੇ 50 ਰੁਪਏ ਕਿਲੋ, ਕਹਿੰਦੇ ਪਪੀਤਾ ਰਿਹਾ 50 ਦੇ 55 ਰੁਪਏ ਕਿਲੋ, ਸੰਤਰਾ ਰਿਹਾ 80 ਤੇ 90 ਰੁਪਏ ਕਿਲੋ, ਕਹਿੰਦੇ ਨਿੰਬੂ ਰਿਹਾ 140 ਤੇ 150 ਰੁਪਏ ਕਿਲੋ, ਜਪਾਨੀ ਫਲ 70 ਤੇ 100 ਰੁਪਏ ਕਿਲੋ, ਕੀਵੀ 40 ਤੇ 42 ਰੁਪਏ ਇੱਕ ਪੀਸ, ਕਹਿੰਦੇ ਮਾਲਟਾ ਰਿਹਾ 170 ਤੇ 180 ਰੁਪਏ ਕਿਲੋ।
2: ਜੀ ਤਾਂ ਦੇਖਾ ਹਾਂ ਕਾਂਗੜਾ ਸਬਜ਼ੀ ਮੰਡੀ ਦੇ ਜਿਹੜੇ ਥੋਕ ਵਾ ਉਹਨਾਂ ਸਾਹਿਬ ਆਪਣੇ ਸਰੋਤਿਆਂ ਆਪਣੇ ਕਿਸਾਨਾਂ ਤੱਕ ਪਹੁੰਚਾਈ ਤੇ
3: ਨਾ,
2: ਉਮੀਦ ਕਰਨੀ ਹੈ ਜੇ ਜਿਹੜੇ ਇਹਨਾਂ ਦੇ ਕੋਈ ਕਿਸਾਨ ਸਾਥੀ ਆ ਸਾਗ ਸਬਜ਼ੀ ਦਾ ਕੰਮ ਕਰਨ ਵਾਲੇ ਹੋਣਗੇ ਸਹਿ ਇਹਨਾਂ ਭਾਵਨਾ ਅਵਗਤ ਹੋਈ ਹੋਣੇ ਨਾ।
3: ਬਿਲਕੁਲ ਜੀ।
2: ਤਾਂ ਹੁਣ ਇਸ ਤੋਂ ਬਾਅਦ ਸਮੇਂ ਦਾ ਜਿਹੜਾ ਥੋੜ੍ਹਾ ਘੱਟਦਾ ਜਾਦਾ ਤਾਂ ਫਿਰ ਤਾਂ ਹਾਂ ਚਲਦੇ ਚਲਦੇ ਟਿਆਲੇ ਪਰ ਲਗਾਉਣੀ ਹੈ ਰੌਣਕ, ਤਾਂ ਆਵਾ ਸੈਕਟਰੀ ਜੀ ਸੁਣਦੇ ਨੇ ਇੱਕ ਪਿਆਰਾ ਦਿਆ ਲੋਕ ਗੀਤ।

0: ਆ ਰਹੇ ਹੋ, ਬਾਂਕੀ ਵੀ ਲੱਗੀ ਹੋਣੀ ਹੈ, ਤਾਂ ਸੈਕਟਰੀ ਜੀ ਘੜੀਏ ਸੂਈਆਂ ਬੋਲਾਈਆਂ ਪਈ, ਹੁਣ ਔਲੇ ਔਲੇ ਚਲੀ ਪਵਾ, ਕਹਿੰਦੇ ਘਰਾਂ ਵੀ ਨਿਆਲਾ ਦੇ ਹੋਣੇ ਕਈ, ਕਿ ਅੱਜ ਕੱਲ੍ਹ ਹਨੇਰਾ ਵੀ ਤੋਲਾ ਹੋਈ ਆਦਾ
1: ਜੀ ਬਿਲਕੁਲ।
0: ਤਾਂ ਜਾਂਦੇ ਜਾਂਦੇ ਦੱਸੀਂਦੇ ਬਈ ਕਾਰਜਕ੍ਰਮ ਪ੍ਰਸਤੁਤ ਕਰਤਾ ਜਤਿੰਦਰ ਪਾਲ ਸਿੰਘ ਕਨੇ, ਹੁਣ ਅਸਾਂ ਦੋਨੀ ਜੋ ਦੇ ਅਨੁਮਤੀ।
1: ਅੱਛਾ ਜੀ, ਜੈ ਹਿੰਦ।